0: ਸਤ ਸਤੋ ਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬਜਾਏ ਕਿਸੇ ਸਭ ਭਲੀ
1: ਸਤਨਾਮ ਪ੍ਰਭ ਕਾ ਸੁਖਦਾਈ
0: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ।

0: ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਣਹਾਰ
0: ਨਾਮ ਸਤ ਸਤ ਧਿਆਵਨਹਾਰ
1: ਆਮ ਸਤ ਸਤ ਸੰਤ

0: ਅਸ਼ਟਪਦੀ
1: ਸਤਿਗੁਰ ਸਿੱਖੀ ਕਰੇ ਬਿਰਧਪਾਲ
0: ਸੇਵਾ ਕੋ ਗੁਰ ਸਦਾ ਦਿਆਲ
1: ਸਿੱਖੀ ਗੁਰ ਦੁਰਮਤ ਮਲ ਹਿਰੇ
0: ਗੁਰ ਬਚਨੀ ਹਰ ਨਾਮ ਹੋਚਰੇ
1: ਸਤਿਗੁਰ ਸਿੱਖੇ ਬੰਧਨ ਕਟੈ
0: ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡ ਭਾਗੀ ਹੈ।

0: ਪੂਰਨੇ ਉਪਦੇਸੇ
1: ਬਹੁਜੂ ਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇ ਲਿਖੈ ਨਸੈ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਤਿਤ ਬਹੁਜੂ ਕੇ ਭਰਮ ਗਵਨ
0: ਸੋ ਨਾਨਕ ਹਰ ਹਰ ਜਸ ਸਰਵਨ
1: ਨਿਰਗੁਣ ਅਵਸਰ ਗੁਣ ਵੀ ਓਹੀ
0: ਭਲਾ ਤਾਰਜਨ ਸਗਲੀ ਮੋਹੀ।

0: ਸੋ ਕਿਉਂ ਬਿਸਰੇ ਜੇ ਕੀਆ ਜਾਣੈ
1: ਸੋ ਕਿਉਂ ਬਿਸਰੇ ਜਿਨ ਸਭ ਕੁਛ ਦੀਆ
0: ਸੋ ਕਿਉਂ ਬਿਸਰੇ ਜੇ ਜੀਵਨ ਜੀਆ
1: ਸੋ ਕਿਉਂ ਬਿਸਰੇ ਜੇ ਅਗਨ ਮੈਂ ਰੱਖੈ
0: ਗੁਰ ਪ੍ਰਸਾਦ ਕੋ ਬਿਰਲਾ ਲਾਖੈ
1: ਕਿਉਂ ਬਿਸਰੇ ਜੇ ਬਿਖਸੇ ਕੰਡੈ
0: ਜਨਮ ਜਨਮ ਕਾ ਟੂਟਾ ਗਾਡੈ
1: ਗੁਰ ਪੂਰੇ ਤਦੇ ਹੈ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ, ਸਤਿਗੁਰਾਂ ਨੇ ਪਾਰ ਬਖਸ਼ਿਸ਼ ਰਹਿਮ ਕੀਤੀ, ਸੁਖਮਨੀ ਸਾਹਿਬ ਦੇ ਜਾਪ ਕਰਵਾਏ। ਆਪ ਸਾਰਿਆਂ ਦਾ ਕਟਾਨ ਕੁੜਤਨਵਾਦ ਜੋ ਚੱਲ ਕੇ ਆਏ ਹੋ ਭਾਈ, ਜਿਨ੍ਹਾਂ ਜਿਨ੍ਹਾਂ ਨੇ ਵੀ ਹਿੱਸਾ ਲਿਆ ਹੈ, ਸਤਿਗੁਰੂ ਮਿਹਰ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ, ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ, ਇਸ ਵੀਕੈਂਡ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ। ਸਾਰੀਆਂ ਹੀ ਸੰਗਤਾਂ ਰਲ ਮਿਲ ਕੇ ਅਖੰਡ ਪਾਠ, ਜੋ ਚਾਰ ਕੇ ਪੰਜ ਖੰਡ ਪਾਠ ਨੇ, ਉਹ ਫਰਾਈਡੇ ਸ਼ੁਰੂ ਕਰਾਂਗੇ ਆਪਾਂ, ਜਿਨ੍ਹਾਂ ਦੇ ਭੋਗ ਐਤਵਾਰ ਵਾਲੇ ਦਿਨ ਪੈਣਗੇ। ਅਤੇ ਇਸ ਦੇ ਨਾਲ ਹੀ ਸਾਰੇ ਹੀ ਵੀਰਾਂ ਵੱਲੋਂ ਬੇਨਤੀ ਹੈ ਕਿ ਵੱਧ ਚੜ੍ਹ ਕੇ ਆ ਕੇ ਲੰਗਰ ਦੇ ਵਿੱਚ ਅਤੇ ਹੋਰ ਸੇਵਾਵਾਂ ਜੋ ਵੀ ਨੇ ਸਾਰੇ ਵੱਧ ਚੜ੍ਹ ਕੇ ਕਰੋ, ਕਿਉਂਕਿ ਉਹਨਾਂ ਨੇ ਖਾਸ ਕਰਕੇ ਮੱਕੀ ਦੀਆਂ ਰੋਟੀਆਂ ਅਤੇ ਸਾਗ ਦਾ ਪ੍ਰਬੰਧ ਕੀਤਾ ਹੈ। ਮੱਕੀ ਦੀਆਂ ਰੋਟੀਆਂ ਨੂੰ ਸਮਾਂ ਲੱਗਦਾ ਹੈ ਅਤੇ ਉਸ ਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਰੇ ਮਾਈ ਭਾਈ ਆ ਕੇ, ਜਿਹੜੇ ਜਿਹੜੇ ਵੀ ਆ ਸਕਦੇ ਨੇ, ਪਹਿਲਾਂ ਸੇਵਾ ਦੇ ਵਿੱਚ ਹੱਥ ਪਟਾਓ। ਧੰਨਵਾਦੀ ਹੋਵਾਂਗਾ ਜੀ। ਫੁੱਲਾਂ ਚੁੱਕਣ ਦੀ ਖਿਮਾ ਆਓ ਹੁਣ। ਸੋਦਾਰਾ ਰਾਜ ਜੀ ਦਾ ਪਾਠ ਸਤਿਕਾਰ ਜੋ ਭਾਈ ਦਿਲਬਾਗ ਸਿੰਘ ਜੀ ਆਪ ਸਰਵਣ ਕਰਵਾਉਣਗੇ, ਉਸ ਤੋਂ ਉਪਰੰਤ ਸ਼ਾਮਾਂ ਦੇ ਦੀਵਾਨ ਸ਼ੁਰੂ ਕਰਾਂਗੇ ਜੀ। ਫੁੱਲਾਂ ਚੁੱਕਣ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਵਾਲਿਓ ਜਿਨ ਕੀਤੀ ਸੋ ਪਾਰ ਪਾਇਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੈ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰ ਨਾਉਨ ਦਇਆ ਮੈਂ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ

ਕੀਆ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਹੀ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਤ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਆਪਣੀਆਂ ਪਿਆਰੀਆਂ ਸੰਗਤਾਂ ਦੇ ਸਭ ਤੋਂ ਪਹਿਲਾਂ ਸੰਗਤੀ ਰੂਪ ਦੇ ਸੱਚੇ ਪਾਤਸ਼ਾਹ ਜੀ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ ਕੀਤੇ ਹਨ ਉਪਰੰਤ ਸੋਦਾਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਸਮੂਹ ਸੱਚੇ ਪਾਤਸ਼ਾਹ ਜੀਓ ਜੋ ਸੰਗਤਾਂ ਸੁਖਮਨੀ ਸਾਹਿਬ ਦੇ ਜਾਪ ਕਰਦੀਆਂ ਹਨ ਉਹਨਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਦੀ ਅਰਦਾਸ ਬੀਬੀ ਸੁਰਿੰਦਰ ਕੌਰ ਵੱਲੋਂ ਸੱਚੇ ਪਾਤਸ਼ਾਹ ਜੀਓ ਸੁਖਮਨੀ ਸਾਹਿਬ ਦੇ ਪਾਠ ਦੀ ਅਰਦਾਸ ਸੱਚੇ ਪਾਤਸ਼ਾਹ ਗੁਪਤ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਤੰਦਰੁਸਤੀ ਵਾਸਤੇ ਕਿਰਪਾ ਕਰਨੀ ਜੀ ਵਾਹਿਗੁਰੂ ਜੀ ਆਪ ਜੀਆਂ ਨੇ ਕਾਰੋਬਾਰ ਬਖਸ਼ ਕੀਤੇ ਹਨ ਤਰੱਕੀਆਂ ਬਖਸ਼ ਕੀਤੀਆਂ ਆਪ ਦਾ ਸ਼ੁਕਰਾਨਾ ਕਰਦਿਆਂ ਹੋਏ ਅਰਦਾਸ ਬੇਨਤੀ ਕਰਵਾਉਂਦੇ ਹਨ ਕਿਰਪਾ ਕਰਨੀ ਜੀ ਗਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸੱਚੇ ਪਾਤਸ਼ਾਹ ਜੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮ ਦੀਆਂ ਦਾਤਾਂ ਬਖਸ਼ਣੀਆਂ ਅਤੇ ਸੱਚੇ ਪਾਤਸ਼ਾਹ ਉਹਨਾਂ ਵੱਲੋਂ ਹੀ ਸੱਚੇ ਪਾਤਸ਼ਾਹ ਜੀ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਹੈ ਨਾਲ ਹੀ ਸੱਚੇ ਪਾਤਸ਼ਾਹ ਜੀ ਬੀਬੀ ਅਲੈਸਕਾ ਸੈਨਣ ਦੀ ਤੰਦਰੁਸਤੀ ਵਾਸਤੇ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਚੜ੍ਹਦੀਆਂ ਕਲਾ ਬਖਸ਼ਣੀਆਂ ਜਸਬੀਰ ਸਿੰਘ ਸਮੂਹ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਚਾਨਣ ਸਿੰਘ ਸਮੂਹ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੈ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ ਸਤਵੀਰ ਸਿੰਘ ਸਮੂਹ ਰੰਧਾਵਾ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜਨਮ ਦਿਨ ਤੇ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਭਾਈ ਜਗਤਾਰ ਸਿੰਘ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਆਪਣੇ ਸੇਵਕਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਭਿੰਦਰ ਕੌਰ ਸਮੂਹ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਬਖਸ਼ੀਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕਸਾਲ ਸੋਜ ਪਵਿੱਤਰਾ ਹੁਲਾ ਭੋਗ ਹਰ ਰਾਇ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ, ਉਪਰੰਤ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਹੋਈ। ਸਤਿਗੁਰਾਂ ਨੇ ਸ੍ਰੀ ਮੁਖ ਵਾਗ ਬਖਸ਼ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਬੜੀ ਸੋਹਣੀ ਬਾਣੀ ਦਾ ਭਾਵ ਵਿਰਦੇ ਤੇ ਵਸਾਉਣ। ਆਓ ਹੁਣ ਸ਼ਾਮ ਦੇ ਕੀਰਤਨ ਕਥਾ ਦੀ ਰਮਤਾ ਹੋ ਰਹੀ ਹੈ, ਕੀਰਤਨ ਕਥਾ ਦੀਆਂ ਹਾਜ਼ਰੀਆਂ ਭਰਦੇ ਹਾਂ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਹਰ ਸਾਲ ਦੀ ਤਰ੍ਹਾਂ ਪਿੰਡ ਪਲਾਹੀ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਵਿੱਚ ਸਮਾਗਮ ਹੁੰਦੇ ਹਨ। ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਹਨ, ਐਤਵਾਰ ਨੂੰ ਸੰਪੂਰਨ ਤਾਵਾਂ ਹੋ ਰਹੀਆਂ ਹਨ। ਸਾਰਾ ਦਿਨ ਜੋ ਕਥਾ ਕੀਰਤਨ ਢਾਡੀ ਦਰਬਾਰ ਹੋਣਗੇ, ਆਪਣੇ ਕੋਲ ਕੌਮ ਦੇ ਮਹਾਨ ਢਾਡੀ ਭਾਈ ਲਖਵਿੰਦਰ ਸਿੰਘ ਦੀ ਸੋਲ, ਉਹ ਵੀ 20 ਘੰਟੇ ਪਹੁੰਚ ਰਹੇ ਹਨ। ਸੋ ਉਹ ਵੀ ਆਪ ਸੰਗਤਾਂ ਨੂੰ ਢਾਡੀ ਵਾਰਾਂ ਦੁਆਰਾ ਨਿਹਾਲ ਕਰਨਗੇ, ਅਤੇ ਨਾਲ ਨਾਲ ਜੋ ਕੱਲ੍ਹ ਸ਼ਾਮ ਦੇ ਦੀਵਾਨ ਹਨ, ਅਖੰਡ ਕੀਰਤਨ ਹੋਣਗੇ ਕੱਲ੍ਹ ਸ਼ਾਮੀ ਤਕਰੀਬਨ 6:35 ਤੋਂ ਲੈ ਕੇ ਰਾਤ 9 ਵਜੇ ਤੀਕਰ, ਅਤੇ ਸ਼ਨੀਵਾਰ ਨੂੰ ਜੋ ਰੈਣ ਸਭਾਈ ਕੀਰਤਨ ਹੋ ਰਹੇ ਹਨ 9 ਵਜੇ ਤੋਂ ਲੈ ਕੇ ਅੰਮ੍ਰਿਤ ਅਤੇ ਐਤਵਾਰ ਦੇ ਅੰਮ੍ਰਿਤ ਵੇਲੇ ਤੀਕਰ। ਸੋ ਸਭ ਸੰਗਤਾਂ ਨੇ ਅਖੰਡ ਕੀਰਤਨ ਦਾ ਵੱਧ ਤੋਂ ਵੱਧ ਆਨੰਦ ਮਾਣਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨ ਲਈ ਗੁਰਜੋਗ ਦੀ ਖਿਮਾ। ਸੋ ਆਓ ਹੁਣ ਆਪ ਦੀਆਂ ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ ਲੜੀਵਾਰ ਕਥਾ।

ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਹਾਜ਼ਰਾਂ ਹਜ਼ੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਕਲਯੁੱਗੀ ਜੀਵਾਂ ਦੇ ਉਧਾਰ ਕਰਤਾ ਮਿਹਰਬਾਨ ਜਗਤ ਸਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ ਕਿ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਔਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸਾਂ ਪਾਤਸ਼ਾਹੀਆਂ ਜੀ ਦੀ ਕਿਰਪਾ ਦੇ ਪਾਤਰ ਬਣ ਰਹੇ। ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਸਤਿਗੁਰੂ। ਅਨਮਾਨਨ ਕੋ ਮਾਨ ਨਿਮਾਨੈ ਮਾਣ ਦਿਵਾਵੈ। ਨਿਮਾਣਿਆਂ ਦਾ ਮਾਣ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਗਰੀਬ ਨਵਾਜ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਅੰਮ੍ਰਿਤਮਈ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ। ਰਾਗ ਆਸਾ ਦੀਆਂ ਪਾਵਨ ਪਵਿੱਤਰ ਅਸ਼ਟਪਦੀਆਂ ਹਨ। ਅਸ਼ਟਪਦੀ ਦਾ ਮਤਲਬ ਹੁੰਦਾ ਅਸ਼ਟ ਨਾਮ ਅੱਠ ਦਾ ਹੈ, ਅੱਠ ਅੱਠ ਪਦਿਆਂ ਵਾਲੇ ਸ਼ਬਦ। ਜਿਵੇਂ ਆਪ ਜੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਪਾਠ ਕਰਦੇ ਹੋ, ਇੱਕ ਇੱਕ ਸਲੋਕ ਦੇ ਨਾਲ ਇੱਕ ਇੱਕ ਅਸ਼ਟਪਦੀ ਹੈ ਔਰ ਉਹਦੇ ਅੱਠ ਅੱਠ ਬੰਦ ਨੇ। ਗੁਰਬਾਣੀ 'ਚ ਸਤਿਗੁਰੂ ਜੀ ਨੇ ਸ਼ਬਦਾਂ ਦੇ ਬਹੁਤ ਸਾਰੇ ਪ੍ਰਕਾਰ ਲਿਖੇ ਨੇ, ਕਿਤੇ ਚੌਪਦੇ ਨੇ, ਕਿਤੇ ਦੁਪਦੇ ਹਨ, ਕਿਤੇ ਪੰਚਪਦੇ ਵੀ ਹਨ, ਕਿਤੇ ਇੱਕ ਤੁੱਕੇ ਹਨ, ਤਿੰਨ ਤੁੱਕੇ ਹਨ, ਦੋ ਤੁੱਕੇ ਹਨ। ਇਸੇ ਤਰ੍ਹਾਂ ਛੰਤ ਨੇ, ਦੋਹਰੇ ਹਨ, ਸਵਈਏ ਹਨ, ਅਲਾਣੀਆਂ ਹਨ। ਤੋ ਇਸੇ ਪ੍ਰਕਾਰ ਨਾਲ ਸ਼ਬਦਾਂ ਦੇ ਪ੍ਰਕਾਰਾਂ 'ਚੋਂ ਇੱਕ ਪ੍ਰਕਾਰ ਹੈ ਅਸ਼ਟਪਦੀ। ਗੁਰਬਾਣੀ ਦਾ ਇਹ ਨਿਯਮ ਹੈ ਕਿ ਜਦੋਂ ਸ਼ਬਦ ਚੱਲਦੇ ਹਨ, ਪਹਿਲੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਆਉਂਦੀਆਂ, ਫਿਰ ਤੀਸਰੇ ਪਾਤਸ਼ਾਹ ਦੀਆਂ ਅਸ਼ਟਪਦੀਆਂ, ਫਿਰ ਚੌਥੇ ਅਤੇ ਫਿਰ ਪੰਜਵੇਂ ਪਾਤਸ਼ਾਹ ਦੀਆਂ ਅਸ਼ਟਪਦੀਆਂ। ਇਸ ਨਿਯਮ ਨਾਲ ਗੁਰਬਾਣੀ ਨੂੰ ਸਤਿਗੁਰੂ ਜੀ ਪਾਤਸ਼ਾਹ ਨੇ ਕਿਰਪਾ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਲਿਖਿਆ। ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਹੈ, ਜਿਹਦੇ ਦੋ ਬੰਦ ਕੱਲ੍ਹ ਦੀ ਕਥਾ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਵਿਚਾਰੇ ਹਨ। ਆਓ, ਤੀਸਰਾ ਬੰਦ ਤੀਸਰਾ ਪਦਾ ਪ੍ਰਾਰੰਭ ਹੋ ਰਿਹਾ। ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੇ ਸ਼ਬਦ ਦਾ ਧਿਆਨ ਆਪਣੀ ਸੁਰਤ ਵਿੱਚ ਧਾਰਨ ਕਰੀਏ, ਕਿਉਂਕਿ ਸੁਰਤ ਸ਼ਬਦ ਦਾ ਚੇਲਾ ਮੰਨੀ, ਸ਼ਬਦ ਗੁਰੂ ਹੈ ਅਤੇ ਸੁਰਤੀ ਚੇਲਾ ਹੈ, ਸ਼ਬਦ ਸਾਡੀ ਸੁਰਤ ਦਾ ਗੁਰੂ ਹੈ ਔਰ ਗੁਰੂ ਖਾਲਸਾ ਪੰਥ ਸਾਡੇ ਸਰੀਰ ਦਾ ਗੁਰੂ ਹੈ। ਗੁਰੂ ਗ੍ਰੰਥ ਅਤੇ ਗੁਰੂ ਪੰਥ ਵਿੱਚ ਸਤਿਗੁਰੂ ਕਲਗੀਧਰ ਜੀ ਵਰਤਦੇ ਹਨ। ਗ੍ਰੰਥ ਪੰਥ ਖਾਲਸ ਵਰਤੰਤਾ, ਮਹਾਰਾਜ ਕਲਗੀਧਰ ਜੀ ਦੇ ਬਚਨ ਹਨ ਸਰਬਲੋ ਗ੍ਰੰਥ ਵਿੱਚ, ਕਿ ਗ੍ਰੰਥ ਅਤੇ ਪੰਥ ਦੋਨਾਂ ਵਿੱਚ ਮੈਂ ਵਰਤਦਾ ਹਾਂ। ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਹੀ ਪਾਵਨ ਅੰਮ੍ਰਿਤ ਬਚਨ ਨੇ, ਗੁਰੇ ਆਪਣ ਪੋ ਖਾਲਸਾ ਸੰਪਾ ਦੁਤੀ ਰੂਪ ਸਤਿਗੁਰ ਸ਼੍ਰੀ ਗ੍ਰੰਥਾ। ਕਹਿੰਦੇ ਮੈਂ ਬਾਹਰਲਾ ਸਵਰੂਪ ਸਰੀਰ ਦਾ ਆਪਣੇ ਪੰਥ ਨੂੰ ਦਿੱਤਾ ਹੈ, ਦੂਸਰਾ ਸਰੂਪ ਮੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ। ਗੁਰੇ ਆਪਣ ਪੋ ਖਾਲਸਾ ਸੰਪਾ ਦੁਤੀ ਰੂਪ ਸਤਿਗੁਰ ਸ਼੍ਰੀ ਗ੍ਰੰਥਾ, ਬੋਲਣ ਸਤਿਗੁਰ ਸ਼ਬਦ ਸੰਭਾਖਣ, ਨਾਮ ਗੋਬਿੰਦ ਕੀਰਤਨ ਸੰਥਾ, ਇਨ ਕੋ ਦਰਸ ਸਤਿਗੁਰ ਕੋ ਦਰਸ਼ਨ, ਊਠਤ ਬੈਠਤ ਸੈਨ ਕਰੰਥਾ। ਤੋ ਗੁਰੂ ਗ੍ਰੰਥ ਅਤੇ ਗੁਰੂ ਪੰਥ ਵਿੱਚ ਸਤਿਗੁਰੂ ਜੀ ਵਰਤਦੇ ਹਨ। ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਰੂਪ ਹਨ, ਸਾਡੇ ਸੁਰਤ ਦੇ ਗੁਰਦੇਵ ਹਨ।
ਆਓ ਸੁਰਤ ਨੂੰ ਇਕਾਗਰ ਕਰਨ ਲਈ ਸਤਿਗੁਰੂ ਜੀ ਦੇ ਸ਼ਬਦ ਦਾ ਆਸਰਾ ਲਈਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ

ਮੰਨਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਭ ਕੁਝ ਆਪਣੇ ਹੱਥ 'ਚ ਰੱਖਿਆ। ਜਿਹੜਾ ਥੈ ਸ਼ਬਦ ਆਇਆ ਇੱਥੇ, ਥੈ ਆਪੇ ਥੈ ਸਭ ਰੱਖਿਓ, ਥੈ ਦਾ ਅਰਥ ਮਹਾਂਪੁਰਖਾਂ ਨੇ ਕੀਤਾ ਹੱਥ। ਸਭ ਕੁਝ ਅਕਾਲ ਪੁਰਖ ਦੇ ਹੱਥ ਹੈ, ਇਹਨਾਂ ਜਨਤਾ ਕੈ ਵਸ ਕਿਛ ਨਾਹੀਂ। ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ ਕਿ ਜੀਵਾਂ ਦੇ ਵਸ ਨਹੀਂ ਹੈ ਕੁਝ, ਸਭ ਕੁਝ ਅਕਾਲ ਪੁਰਖ ਨੇ, ਵਾਹਿਗੁਰੂ ਨੇ, ਪਰਮੇਸ਼ਰ ਨੇ ਆਪਣੇ ਹੱਥ 'ਚ ਰੱਖਿਆ, ਆਪਣੇ ਕੰਟਰੋਲ 'ਚ ਰੱਖਿਆ ਸਾਰਾ ਵਰਤਾਰਾ। ਜੋ ਕੁਝ ਵੀ ਸੰਸਾਰ ਵਿੱਚ ਵਰਤ ਰਿਹਾ ਇਹ ਅਕਾਲ ਪੁਰਖ ਨਿਰੰਕਾਰ ਦੇ ਹੁਕਮ 'ਚ ਵਰਤ ਰਿਹਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਹਨੇ ਆਪਣੇ ਹੁਕਮ ਰੂਪੀ ਹੱਥ ਵਿੱਚ ਸਾਰਾ ਕੁਝ ਕੰਟਰੋਲ 'ਚ ਕਰਕੇ ਰੱਖਿਆ। ਤੋ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਵਸ ਹੈ ਸਭ ਕੁਝ, ਸਭ ਕੁਛ ਤੇਰਾ ਵਸ ਹੈ। ਹੇ ਵਾਹਿਗੁਰੂ, ਸਭ ਕੁਝ ਤੁਹਾਡੇ ਵਸ ਹੈ, ਸਭ ਕੁਝ ਤੁਹਾਡੇ ਅਧੀਨ ਹੈ, ਤੁਹਾਡੇ ਹੱਥ ਵਿੱਚ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਕਿ ਅਕਾਲ ਪੁਰਖ ਨੇ ਸਭ ਕੁਝ ਆਪਣੇ ਹੱਥ ਵਿੱਚ ਰੱਖਿਆ ਹੈ, ਕਿਛ ਕਹਿਣ ਨਾ ਜਾਈ। ਪਰਮੇਸ਼ਰ ਅਕੱਥ ਹੈ, ਉਹਦੇ ਸੰਬੰਧ 'ਚ ਕੁਝ ਕਿਹਾ ਨਹੀਂ ਜਾ ਸਕਦਾ। ਕੋਈ ਸਵਾਲ ਕਰੇ ਕਿ ਜੇ ਪਰਮੇਸ਼ਰ ਦੇ ਸੰਬੰਧ 'ਚ ਕੁਝ ਕਥਨ ਵਿੱਚ ਉਹ ਨਹੀਂ ਆਉਂਦਾ, ਕਥਿਆ ਨਹੀਂ ਜਾ ਸਕਦਾ, ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਤੇ ਕਿਤਨੇ ਧਰਮ ਗ੍ਰੰਥ ਨੇ ਜੋ ਅਕਾਲ ਪੁਰਖ ਦੇ ਬਾਰੇ ਬਹੁਤ ਕੁਝ ਦੱਸ ਰਹੇ ਨੇ, ਕਹਿ ਰਹੇ ਨੇ, ਨਾਲੇ ਕਹਿੰਦੇ ਆ ਵੀ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਓਨਾ ਕੁ ਕਿਹਾ ਜਾ ਰਿਹਾ ਜਿੰਨਾ ਕੁ ਕਹਾਉਂਦਾ ਹੈ। ਆਖੋ ਸਤਨਾਮ ਸ੍ਰੀ। ਅਸੀਂ ਕਿਸੇ ਮਨੁੱਖ ਬਾਰੇ ਕੁਝ ਕਹਿ ਸਕਦੇ ਹਾਂ, ਦੱਸ ਸਕਦੇ ਹਾਂ ਵੀ ਉਹਦਾ ਕਿਰਦਾਰ ਕੀ ਹੈ, ਉਹਦਾ ਆਚਰਣ ਕੀ ਹੈ, ਉਹਦਾ ਜਨਮ ਕਿੱਥੇ ਹੋਇਆ, ਕਿੱਥੇ ਉਹ ਰਹਿੰਦਾ ਹੈ, ਉਹਦਾ ਨਿਵਾਸ ਕਿੱਥੇ ਆ, ਉਹਦੇ ਪਰਿਵਾਰ ਦੇ ਕਿਤਨੇ ਜੀ ਨੇ। ਦੁਨੀਆਂ ਦੇ ਕਿਸੇ ਸ਼ਹਿਰ ਬਾਰੇ ਆਪਾਂ ਦੱਸ ਸਕਦੇ ਹਾਂ, ਕਹਿ ਸਕਦੇ ਹਾਂ ਵੀ ਫਲਾਣਾ ਸ਼ਹਿਰ ਫਲਾਣੇ ਦੇਸ਼ ਵਿੱਚ ਵੱਸਦਾ, ਉਸ ਸ਼ਹਿਰ ਵਿੱਚ ਇੰਨੀ ਆਬਾਦੀ ਹੈ, ਇਹ ਕੁਝ ਉੱਥੋਂ ਦਾ ਵਰਤਾਰਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਾਰੇ ਕੀ ਕਥਾਂਗੇ ਵੀ ਉਹ ਕਿੰਨਾ ਕੁ ਪੁਰਾਣਾ, ਉਹ ਕਦੋਂ ਪੈਦਾ ਹੋਇਆ ਸੀ, ਕਿਵੇਂ ਬਣਿਆ ਸੀ, ਜਾਂ ਅਕਾਲ ਪੁਰਖ ਦਾ ਸਵਰੂਪ, ਉਹ ਕਿੰਨਾ ਕੁ ਸਰੂਪ, ਉਹਦਾ ਵਰਣਨ ਕੀਤਾ ਜਾ ਸਕਦਾ ਹੈ। ਉਹਦੀ ਬਣਾਈ ਇਸ ਪ੍ਰਕਿਰਤੀ ਬਾਰੇ ਵੀ ਅਸੀਂ ਸੰਪੂਰਨ ਰੂਪ 'ਚ ਨਹੀਂ ਕਹਿ ਸਕਦੇ ਕਿ ਆਹ ਸ੍ਰਿਸ਼ਟੀ ਅਕਾਲ ਪੁਰਖ ਨੇ ਵਿਧਾਤੇ ਨੇ ਕਦੋਂ ਰਚੀ, ਕਦੋਂ ਬਣਾਈ। ਇੱਕ ਵਿਦਵਾਨ ਨੇ ਬੜਾ ਸੁੰਦਰ ਕਥਨ ਕੀਤਾ ਕਿ ਦੁਨੀਆਂ ਦੇ ਬਣਨ ਦੇ 300 ਤੋਂ ਵੀ ਵੱਧ ਪ੍ਰਕਾਰ ਉਹਨਾਂ ਨੇ ਲਿਖੇ ਧਰਮ ਗ੍ਰੰਥਾਂ 'ਚ, ਕਿ ਦੁਨੀਆਂ ਦੇ ਬਣਨ ਦੇ, ਸੰਸਾਰ ਦੇ ਬਣਨ ਦੇ 300 ਤੋਂ ਵੱਧ ਤਰੀਕੇ ਦੱਸੇ। ਜਦੋਂ ਸਾਇੰਸਦਾਨਾਂ ਨੇ ਖੋਜ ਕਰਨ ਦਾ ਯਤਨ ਕੀਤਾ ਵੀ ਮਨੁੱਖ ਸਭ ਤੋਂ ਪਹਿਲਾਂ ਕਿੱਥੇ ਬਣਿਆ, ਕਿਵੇਂ ਪੈਦਾ ਹੋਇਆ, ਤੇ ਇਕਨਾਂ ਨੇ ਖੋਜ ਕੀਤੀ ਤੇ ਖੋਜ ਕਰਕੇ ਕਹਿਣ ਲੱਗੇ ਕਿ ਇਉਂ ਜਾਪਦਾ ਹੈ ਕਿ ਮਨੁੱਖ ਬਾਂਦਰਾਂ ਤੋਂ ਬਣੇ। ਅਕਸਰ ਸਾਇੰਸ ਦੀਆਂ ਕਿਤਾਬਾਂ 'ਚ ਬੱਚਿਆਂ ਨੂੰ ਇਹ ਪੜ੍ਹਾਇਆ ਵੀ ਜਾਂਦਾ ਕਿ ਮਨੁੱਖ ਬਾਂਦਰ ਦਾ ਹੀ ਸੁਧਰਿਆ ਹੋਇਆ ਸਰੂਪ ਹੈ, ਵੀ ਬਾਂਦਰਾਂ ਤੋਂ ਅੱਗੇ ਮਨੁੱਖ ਬਣੇ। ਚਲੋ ਇੱਕ ਮਿੰਟ ਵਾਸਤੇ ਉਹਨਾਂ ਦੀ ਇਹ ਗੱਲ ਨਾਲ ਸਹਿਮਤੀ ਪ੍ਰਗਟ ਕਰ ਵੀ ਲਈਏ ਵੀ ਮਨੁੱਖ ਬਾਂਦਰਾਂ ਤੋਂ ਬਣੇ, ਜਿਹੜੇ ਹੋਣਾ ਲੱਖਾਂ ਬਾਂਦਰ ਤੁਰੇ ਫਿਰਦੇ ਆ, ਹੁਣ ਸਾਇੰਸ ਵੀ ਇੰਨੀ ਤਰੱਕੀ ਕਰ ਗਈ ਹੈ, ਉਹਨਾਂ ਵਿੱਚੋਂ ਕੋਈ ਇੱਕ ਅੱਧਾ ਬਾਂਦਰ ਫੜ ਕੇ ਮਨੁੱਖ ਬਣਾਇਆ ਜਾ ਸਕਦਾ, ਫਿਰ ਇਹ ਬਾਂਦਰ ਮਨੁੱਖ ਕਿਉਂ ਨਹੀਂ ਬਣੇ, ਯਾਨੀ ਕਿ ਕਲਪਨਾ ਹੀ ਹੈ ਨਾ। ਫਿਰ ਕਿਸੇ ਨੇ ਪਤਾ ਕੀਤਾ ਵੀ ਸਭ ਤੋਂ ਪਹਿਲਾਂ ਮਨੁੱਖ ਦੀ ਉਤਪਤੀ ਕਿੱਥੇ ਹੋਈ ਹੋਵੇਗੀ, ਪੂਰੇ ਸੰਸਾਰ ਭਰ 'ਚ ਸਭ ਤੋਂ ਪਹਿਲੇ ਪਹਿਲ ਮਨੁੱਖ ਜਾਤੀ ਦੀ ਉਤਪਤੀ ਕਿੱਥੇ ਹੋਈ। ਉਹਨਾਂ ਆਖਿਆ ਵੀ ਮਨੁੱਖ ਦੇ ਸਰੀਰ ਦੇ ਉੱਤੇ ਕੇਸ ਨਹੀਂ ਹਨ, ਸਿਰ 'ਤੇ ਹਨ, ਪਰ ਚਮੜੀ ਜਿਹੜੀ ਹੈ ਉਹ ਕੇਸਾਂ ਵਾਲੀ ਨਹੀਂ ਹੈ। ਅੰਦਾਜ਼ਾ ਲਾਇਆ ਉਹਨਾਂ ਕਿ ਜਾਪਦਾ ਹੈ ਕਿ ਮਨੁੱਖ ਦੀ ਉਤਪਤੀ ਕਿਸੇ ਗਰਮ ਇਲਾਕੇ 'ਚ ਦੱਖਣ ਦਿਸ਼ਾ ਵਿੱਚ ਹੋਈ ਹੋਵੇਗੀ, ਕਿ ਜਿਹੜੀ ਦੱਖਣੀ ਬਾਹੀ ਹੈ, ਦੱਖਣ ਦਿਸ਼ਾ ਹੈ, ਸਾਊਥ ਦਾ ਇਲਾਕਾ ਹੈ, ਉਸ ਪਾਸੇ ਮਨੁੱਖਾਂ ਦੀ ਉਤਪਤੀ ਹੋਈ ਹੋਵੇਗੀ, ਉੱਥੇ ਗਰਮੀ ਪੈਂਦੀ ਹੈ।
ਪਰ ਜਦੋਂ ਮਨੁੱਖਾਂ ਦੇ ਸਰੀਰਾਂ ਦੇ ਕੰਕਾਲ ਲੱਭੇ ਤਾਂ ਉਹ ਚਾਈਨਾ ਵਿੱਚ ਉਸ ਇਲਾਕੇ 'ਚ ਲੱਭੇ ਜਿੱਥੇ ਮਾਈਨਸ ਟੈਂਪਰੇਚਰ ਹੁੰਦਾ। 2 ਕਰੋੜ ਸਾਲ ਤੋਂ ਵੀ ਪਹਿਲਾਂ ਦੇ ਮਨੁੱਖੀ ਸਰੀਰਾਂ ਦੀਆਂ ਹੱਡੀਆਂ ਉੱਥੋਂ ਪ੍ਰਾਪਤ ਕੀਤੀਆਂ ਗਈਆਂ। ਕਿਸੇ ਆਖਿਆ ਫਿਰ ਹੋ ਸਕਦਾ ਚਾਈਨਾ ਦੇ ਉਸ ਇਲਾਕੇ 'ਚ ਮਨੁੱਖਾਂ ਦੀ ਉਤਪਤੀ ਹੋਈ ਹੋਵੇ। ਤੀਸਰੇ ਨੇ ਆਖਿਆ ਨਹੀਂ, ਸਾਡੀ ਵੀ ਇਸ ਗੱਲ ਦੀ ਸਹਿਮਤੀ ਨਹੀਂ। ਉਹਨਾਂ ਨੇ ਹੋਰ ਇਲਾਕਾ ਦੱਸ ਦਿੱਤਾ, ਹੋਰ ਜਗ੍ਹਾ ਦੱਸ ਦਿੱਤੀ। ਤੋ ਹਰ ਇੱਕ ਨੇ ਜਿਵੇਂ ਜਿਵੇਂ ਕਿਸੇ ਦੀ ਸੁਰਤ ਵਿੱਚ ਅੰਦਾਜ਼ਾ ਲੱਗਾ ਉਹਨਾਂ ਨੇ ਕਹਿਣ ਦਾ ਜ਼ਿਕਰ ਕੀਤਾ। ਪਰ ਜਗਤ ਬਾਬਾ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਇਸ ਸੰਸਾਰ ਦੀ ਉਤਪਤੀ ਬਾਰੇ ਦੱਸਦੇ ਹੈ ਵੀ ਕਦੋਂ ਬਣਿਆ, ਕਿਵੇਂ ਬਣਿਆ, ਸਭ ਤੋਂ ਪਹਿਲਾਂ ਕੀ ਚੀਜ਼ ਬਣੀ ਹੋਵੇਗੀ, ਅੰਦਾਜ਼ੇ ਵੀ ਲਾਏ। ਕਿਸੇ ਆਖਿਆ ਧਰਤੀ ਬਣੀ ਹੋਵੇਗੀ, ਕੋਈ ਕਹਿੰਦਾ ਸੂਰਜ ਤੋਂ ਟੁਕੜੇ ਟੁੱਟ ਕੇ ਥੱਲੇ ਡਿੱਗੇ, ਹਜ਼ਾਰਾਂ ਸਾਲ ਉਹਨਾਂ ਟੁਕੜਿਆਂ ਨੂੰ ਠੰਡੇ ਹੁੰਦਿਆਂ ਬੀਤ ਗਏ, ਉਹਦੀ ਧਰਤੀ ਬਣ ਗਈ। ਇੱਕ ਵਾਰੀ ਡਿੱਗੇ ਮੁੜ ਕੇ ਤਾਂ ਸੂਰਜ ਤੋਂ ਕੋਈ ਟੁਕੜਾ ਟੁੱਟ ਕੇ ਡਿੱਗਾ ਨਹੀਂ ਜ਼ਮੀਨ 'ਤੇ ਵੀ ਕੋਈ ਨਵੀਂ ਜ਼ਮੀਨ ਬਣ ਜਾਏ। ਅੰਦਾਜ਼ੇ ਹਨ ਅਨੇਕ ਪ੍ਰਕਾਰ ਦੇ। ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣਾ। ਉਹਦੀ ਬਣਾਈ ਸ੍ਰਿਸ਼ਟੀ ਦਾ ਹੀ ਨਹੀਂ ਪਤਾ ਵੀ ਕਦੋਂ ਬਣੀ, ਕਿਵੇਂ ਪੈਦਾ ਹੋਈ, ਕਿੱਥੇ ਸਭ ਤੋਂ ਪਹਿਲਾਂ ਜੀਵ ਬਣੇ ਹੋਣਗੇ, ਸਭ ਤੋਂ ਪਹਿਲੇ ਪਹਿਲ ਕਿਹੜਾ ਜੀਵ ਜੰਤੂ ਪਰਮੇਸ਼ਰ ਨੇ ਬਣਾਇਆ। ਮਨੁੱਖ ਬਣਾਏ ਹੋਣਗੇ, ਪੰਛੀ ਬਣਾਏ ਹੋਣਗੇ, ਕੀੜੇ ਬਣਾਏ ਹੋਣਗੇ, ਜਾਂ ਜਲ ਦੇ ਜੀਵ ਪੈਦਾ ਕੀਤੇ ਹੋਣਗੇ। ਤੋ ਸਭ ਦੇ ਵੱਖੋ ਵੱਖਰੇ। ਜੇ ਉਹਦੀ ਬਣਾਈ ਪ੍ਰਕਿਰਤੀ ਬਾਰੇ ਨਹੀਂ ਅਸੀਂ ਦੱਸ ਸਕਦੇ ਤੇ ਜਿਸ ਨੇ ਸਾਰਾ ਵਰਤਾਰਾ ਬਣਾਇਆ ਹੈ ਉਹ ਵੀ ਇੱਕੋ ਵਚਨ ਨਾਲ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਜਿਹਦੇ ਇੱਕ ਵਚਨ ਨਾਲ ਇਹ ਸਾਰੇ ਕਰੋੜਾਂ ਬ੍ਰਹਿਮੰਡ ਬਣ ਗਏ, ਫਿਰ ਉਸ ਅਕਾਲ ਪੁਰਖ ਬਾਰੇ ਅਸੀਂ ਕੀ ਕਹਿ ਸਕਦੇ ਹਾਂ, ਕਿੰਨਾ ਕੁ ਬਿਆਨ ਕਰ ਸਕਦੇ ਹਾਂ। ਕਹਿੰਦੇ ਜੇ ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ, ਉਹ ਕਥਨ ਵਿੱਚ ਨਹੀਂ ਆਉਂਦਾ, ਉਹ ਕਥਨ ਤੋਂ ਪਰੇ ਹੈ, ਤੇ ਫਿਰ ਕਿਉਂ ਉਹਦੀ ਕਥਾ ਹੁੰਦੀ ਹੈ ਗੁਰੂ ਘਰਾਂ 'ਚ, ਧਰਮ ਸਥਾਨਾਂ 'ਤੇ। ਇਹ ਕਥਾ ਇਸ ਕਰਕੇ ਹੋ ਰਹੀ ਹੈ, ਗੁਰੂ ਖਾਲਸਾ ਜੀ ਗੁਰਬਾਣੀ ਵਿੱਚ ਅਕਾਲ ਪੁਰਖ ਦੇ ਸਵਰੂਪ ਬਾਰੇ, ਉਹਦੇ ਗੁਣਾਂ ਬਾਰੇ ਇਸ ਕਰਕੇ ਕਥਨ ਕੀਤਾ ਜਾ ਰਿਹਾ ਕਿ ਅਸੀਂ ਜੋ ਜੋ ਉਹਦੇ ਬਾਰੇ ਕਥਨ ਕਰਨਾ ਉਹ ਸਾਡੇ ਅੰਦਰ ਪ੍ਰਵੇਸ਼ ਕਰਦਾ ਚੱਲਿਆ ਜਾਣਾ। ਆਖੋ ਸਤਨਾਮ ਸ੍ਰੀ। ਤਾਂ ਕਥਾ ਹੁੰਦੀ ਹੈ, ਤਾਂ ਕੀਰਤਨ ਹੁੰਦਾ, ਤਾਂ ਇਹ ਧਰਮ ਗ੍ਰੰਥ ਰਚੇ ਗਏ ਮਹਾਂਪੁਰਖਾਂ ਵੱਲੋਂ, ਅਕਾਲ ਪੁਰਖ ਦੇ ਸੰਬੰਧ 'ਚ ਬਾਣੀ ਉਚਾਰਨ ਕੀਤੀ ਗਈ ਕਿ ਅਸੀਂ ਜੋ ਉਹਦੇ ਬਾਰੇ ਕਹਿਣਾ ਉਹ ਸਾਡੇ ਵਿੱਚ ਆ ਜਾਣਾ। ਪਰ ਪਰਮੇਸ਼ਰ ਦੇ ਸਵਰੂਪ ਨੂੰ ਕੋਈ ਸੰਪੂਰਨ ਰੂਪ ਵਿੱਚ ਕਥਨ ਨਹੀਂ ਕਰ ਸਕਦਾ। ਕਥ ਕਥ ਕਥੀ ਕੋਟੀ ਕੋਟ ਕੋਟ। ਬੜੇ ਨੇ ਜਿਹੜੇ ਪਹਿਲਾਂ ਵੀ ਕਥ ਕਥ ਕੇ ਚਲੇ ਗਏ, ਬੜੇ ਨੇ ਜਿਹੜੇ ਹੁਣ ਵੀ ਕਥ ਰਹੇ ਨੇ, ਕਰੋੜਾਂ ਹੀ ਨੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਵੀ ਕਥਨ ਕਰਨਗੇ, ਪਰ ਅਕਾਲ ਪੁਰਖ ਦੇ ਸੰਪੂਰਨ ਸਰੂਪ ਬਾਰੇ ਕਥਨ ਕੀਤਾ ਹੀ ਨਹੀਂ ਜਾ ਸਕਦਾ। ਇਸ ਕਰਕੇ ਉਹਦੇ ਸਰੂਪ ਬਾਰੇ ਕਿਹਾ ਅਕਥ, ਜੋ ਕਥਨ ਵਿੱਚ ਨਹੀਂ ਆਉਂਦਾ। ਤੋ ਕਹਿਣਾ ਕੁਝ ਨਹੀਂ ਕਿਹਾ ਜਾ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਭ ਕੁਝ ਆਪਣੇ ਹੱਥ

ਗੁਰੂ ਨੇ ਮੈਨੂੰ ਇਹ ਸੋਝੀ ਦਿੱਤੀ, ਬੂਝ ਬੁਝਾਈ। ਬੂਝ ਬੁਝਾਈ ਦਾ ਮਤਲਬ ਹੈ ਵੀ ਗੁਰੂ ਨੇ ਸੋਝੀ ਦਿੱਤੀ, ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸੋਝੀ ਪ੍ਰਦਾਨ ਕੀਤੀ ਕਿ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਆਪਣੇ ਸਵਰੂਪ ਦਾ ਗਿਆਨ ਜਿਸ ਦੇ ਅੰਦਰ ਬਖਸ਼ਦਾ ਹੈ, ਜਿਸ ਨੂੰ ਆਪਣਾ ਆਪ ਜਣਾਉਂਦਾ ਉਹੀ ਜਾਣਦਾ। ਜਿਸ ਨੂੰ ਤੂੰ ਜਾਣ ਆਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਅਕਾਲ ਪੁਰਖ ਦਾ ਸਵਰੂਪ ਜਿਸ ਨੂੰ ਵਾਹਿਗੁਰੂ ਨੇ ਆਪਣਾ ਆਪ ਜਣਾਇਆ ਉਹਨੇ ਜਾਣਿਆ। ਜੇ ਉਹ ਆਪਣਾ ਆਪ ਕਿਸੇ ਨੂੰ ਜਣਾਵੇ ਹੀ ਨਾ ਤੇ ਕੋਲ ਖੜਾ ਪਰਮੇਸ਼ਰ ਵੀ ਨਜ਼ਰ ਨਹੀਂ ਆਉਂਦਾ। ਜਨਮ ਸਾਖੀ 'ਚ ਜੇਕਰ ਆਉਂਦਾ, ਸਤਿਗੁਰੂ ਗੁਰੂ ਨਾਨਕ ਸਾਹਿਬ ਜਿਸ ਵੇਲੇ ਜੱਬਲਪੁਰ ਗਏ ਨੇ, ਜੱਬਲਪੁਰ ਬੜਾ ਵੱਡਾ ਸ਼ਹਿਰ ਹੈ ਨਰਮਦਾ ਦੇ ਕੰਢੇ 'ਤੇ, ਭਾਈ ਸਾਹਿਬ ਭਾਈ ਮਰਦਾਨਾ ਜੀ ਸਤਿਗੁਰੂ ਜੀ ਤੋਂ ਥੋੜ੍ਹੇ ਜਿਹੇ ਨਿਰਾਸ਼ ਇੱਕ ਕਹਿ ਸਕਦੇ ਹਾਂ ਜਾਂ ਨਾਰਾਜ਼ ਹੋ ਕੇ ਕਹਿ ਸਕਦੇ ਹਾਂ ਵੀ ਚਲੇ ਗਏ, ਅਤੇ ਰਸਤੇ ਵਿੱਚ ਕੌਡੇ ਰਾਕਸ਼ ਨੇ, ਜਿੱਥੇ ਮਹਾਰਾਜ ਨੇ ਕੌਡੇ ਦਾ ਉਧਾਰ ਕੀਤਾ ਹੈ ਜੱਬਲਪੁਰ ਸ਼ਹਿਰ ਵਿੱਚ, ਉਹ ਬਹੁਤ ਸੁੰਦਰ ਅਸਥਾਨ ਦਾਸ ਨੇ ਦਰਸ਼ਨ ਕੀਤੇ ਨੇ, ਗੁਰਦੁਆਰਾ ਮੜਾ ਤਾਲ ਅਸਥਾਨ ਦਾ ਨਾਮ ਹੈ। ਕੌਡੇ ਨੇ ਭਾਈ ਮਰਦਾਨਾ ਜੀ ਨੂੰ ਪਕੜ ਲਿਆ, ਤੇਲ ਦਾ ਕੜਾਹਿਆ ਤਪਾਇਆ, ਭਾਈ ਮਰਦਾਨੇ ਨੂੰ ਵਿੱਚ ਪਾ ਕੇ ਤਲਣ ਦੀ ਤਿਆਰੀ ਕਰਨ ਲੱਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਭਾਈ ਬਾਲੇ ਨੂੰ ਕਹਿੰਦੇ, ਬਾਲਿਆ ਮਰਦਾਨਾ ਕਾਬੂ ਆ ਗਿਆ ਤੇ ਚੱਲ ਆਪਾਂ ਉਹਨੂੰ ਛੁਡਾਈਏ। ਭਾਈ ਬਾਲਾ ਜੀ ਹੱਸਦਿਆਂ ਕਹਿਣ ਲੱਗੇ, ਮਹਾਰਾਜ ਤੁਸੀਂ ਕਈ ਵੇਰਾਂ ਮਰਦਾਨੇ ਨੂੰ ਰੋਕਦੇ ਜੇ ਉਹ, ਪਰ ਤੁਹਾਡੇ ਬਚਨਾਂ ਤੋਂ ਬਾਹਰ ਹੋ ਕੇ ਚੱਲਦਾ, ਚੰਗਾ ਹੋਇਆ ਫੜਿਆ ਗਿਆ, ਖਹਿੜਾ ਛੁੱਟੇਗਾ। ਪਾਤਸ਼ਾਹ ਕਹਿਣ ਲੱਗੇ, ਬਾਲਾ ਜੀ ਸੰਗ ਲਏ ਕਿ ਹਮਕੋ ਲਾਜਾ, ਆਖੋ ਸਤਨਾਮ ਸ੍ਰੀ, ਸੰਗ ਲਏ ਕਿ ਹਮਕੋ ਲਾਜਾ। ਕਹਿੰਦੇ, ਭਾਈ ਬਾਲਾ ਜੀ ਮਰਦਾਨੇ ਨੂੰ ਅਸੀਂ ਨਾਲ ਲੈ ਕੇ ਆਏ ਹਾਂ ਅਤੇ ਸਾਨੂੰ ਉਹਦੀ ਲਾਜ ਹੈ, ਅਸੀਂ ਉਹਦੇ ਰਾਖੇ ਹਾਂ। ਪਾਤਸ਼ਾਹ ਚੱਲ ਕੇ ਕੌਡੇ ਰਾਕਸ਼ ਦੇ ਕੋਲ ਪਹੁੰਚੇ, ਤੇਲ ਖੌਲ ਰਿਹਾ, ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਅਤੇ ਸਰੀਰ 'ਚ ਜਿਵੇਂ ਜਾਨ ਨਹੀਂ ਪੈ ਜਾਂਦੀ ਮੁਰਦੇ 'ਚ, ਇੱਦਾਂ ਸਾਹਾਂ 'ਚ ਸਾਹ ਪੈ ਗਏ ਵੀ ਮੇਰੇ ਸਵਾਮੀ ਆ ਗਏ ਨੇ। ਹੁਣ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਨੂੰ ਦਰਸ਼ਨ ਦੇ ਰਹੇ ਨੇ, ਪਰ ਕੌਡੇ ਨੂੰ ਸਤਿਗੁਰੂ ਜੀ ਨਜ਼ਰ ਨਹੀਂ ਆ ਰਹੇ, ਇੱਕੋ ਜਗ੍ਹਾ 'ਤੇ ਹਨ, ਕੌਡੇ ਨੂੰ ਦਰਸ਼ਨ ਨਹੀਂ ਹੋ ਰਹੇ। ਇਹ ਜਨਮ ਸਾਖੀ 'ਚ ਜ਼ਿਕਰ ਆਉਂਦਾ, ਭਾਈ ਮਰਦਾਨੇ ਨੂੰ ਨਜ਼ਰ ਆ ਰਹੇ ਨੇ ਪਰ ਕੌਡੇ ਨੂੰ ਨਜ਼ਰ ਨਹੀਂ ਆ ਰਹੇ। ਐਨ ਜਦੋਂ ਤੇਲ ਖੌਲਣ ਲੱਗ ਪਿਆ ਅਤੇ ਭਾਈ ਮਰਦਾਨੇ ਨੂੰ ਚੁੱਕ ਕੇ ਕੌਡਾ ਤੇਲ ਦੇ ਤਪਦੇ ਕੜਾਹੇ 'ਚ ਪਾਉਣ ਦੀ ਤਿਆਰੀ ਕਰਨ ਲੱਗਾ ਅਤੇ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਛੁਡਾਓ। ਗੁਰਦੇਵ ਕਹਿੰਦੇ, ਕੋਈ ਨਹੀਂ ਹੌਸਲਾ ਰੱਖ, ਛੁਡਾ ਲਵਾਂਗੇ। ਭਾਈ ਮਰਦਾਨਾ ਜੀ ਕਹਿੰਦੇ, ਕਦੋਂ ਮਹਾਰਾਜ? ਜਦੋਂ ਇਹਨੇ ਤੇਲ 'ਚ ਤਲ ਦਿੱਤਾ ਫਿਰ ਈਦ ਪਿੱਛੋਂ ਦੂੰਬਾ ਫੂਕਣਾ, ਕਿਰਪਾ ਕਰੋ ਬਚਾਓ। ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਹੌਸਲਾ ਕਰ, ਬਚਾਉਂਦੇ ਹਾਂ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਜੁਗਤ ਦੱਸ ਰਹੇ ਨੇ ਵੀ ਜਦੋਂ ਸਿੱਖ ਪੂਰਨ ਤੌਰ 'ਤੇ ਗੁਰੂ ਚਰਨਾਂ 'ਚ ਸਮਰਪਣ ਹੋ ਜਾਏ ਅਤੇ ਆਖੇ ਮਹਾਰਾਜ ਹੁਣ ਰੱਖ ਲਓ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸੇ ਵੇਲੇ ਸਿੱਖ ਦੀ ਬਾਂਹ ਫੜ ਲੈਂਦੇ ਹਨ। ਮਹਾਰਾਜ ਹੁਣ ਮੇਰਾ ਕੋਈ ਵੱਸ ਨਹੀਂ, ਹੁਣ ਮੇਰਾ ਕੋਈ ਜ਼ੋਰ ਨਹੀਂ, ਤੁਸੀਂ ਆਪ ਕਿਰਪਾ ਕਰਕੇ ਰੱਖ ਲਓ। ਜਦੋਂ ਤੇਲ ਦੇ ਤਪਦੇ ਖੌਲਦੇ ਕੜਾਹੇ ਵਿੱਚ ਭਾਈ ਮਰਦਾਨੇ ਨੂੰ ਚੁੱਕ ਕੇ ਸੁੱਟ ਦਿੱਤਾ ਕੌਡੇ ਨੇ, ਗੁਰਦੇਵ ਦੀ ਨਿਗਾਹ ਪਈ ਅਤੇ ਤਪਦ ਕੜਾਹਾ ਬੁੱਝ ਗਿਆ, ਉਹ ਬਲਦਾ ਤਪਦਾ ਕੜਾਹਾ ਸ਼ਾਂਤ ਹੋ ਗਿਆ, ਠੰਡਾ ਹੋ ਗਿਆ, ਅਤੇ ਭਾਈ ਮਰਦਾਨੇ ਦੀ ਜਾਨ ਸੁਰਖਰੂ ਹੋ ਗਈ। ਕੌਡਾ ਹੈਰਾਨ ਸੀ, ਇੱਕਦਮ ਫਿਰ ਗੁਰੂ ਨਾਨਕ ਸਾਹਿਬ ਨੇ ਉਹਨੂੰ ਦਰਸ਼ਨ ਦਿੱਤੇ। ਪਹਿਲਾਂ ਵੀ ਉੱਥੇ ਹੀ ਖੜ੍ਹੇ ਸੀ ਪਰ ਪਹਿਲਾਂ ਕੌਡੇ ਨੂੰ ਨਜ਼ਰ ਨਹੀਂ ਆਏ, ਕਿਉਂਕਿ ਜਿਹਨੂੰ ਸਤਿਗੁਰਾਂ ਨੇ ਆਪਣਾ ਆਪ ਜਣਾਉਣਾ ਉਸੇ ਨੇ ਸਾਹਿਬ ਬਾਰੇ ਜਾਣਨਾ, ਜਿਹਨੂੰ ਨਹੀਂ ਜਣਾਉਣਾ ਕੋਲ ਖੜ੍ਹੇ ਵੀ ਦਰਸ਼ਨ ਨਹੀਂ ਹੋ ਸਕਦੇ। ਇੱਥੇ ਬਚਨ ਆਏ ਨੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਕਿ ਜਿਨ੍ਹਾਂ ਨੂੰ ਸਾਹਿਬ ਜੀ ਆਪਣਾ ਸਰੂਪ ਬਖਸ਼ਦੇ ਨੇ, ਆਪਣੀ ਸੋਝੀ ਬਖਸ਼ਦੇ ਨੇ, ਆਪਣਾ ਗਿਆਨ ਬਖਸ਼ਦੇ ਨੇ, ਉਹਨਾਂ ਨੂੰ ਅਕਾਲ ਪੁਰਖ ਦੇ ਸਵਰੂਪ ਦਾ ਗਿਆਨ ਪ੍ਰਾਪਤ ਹੁੰਦਾ ਹੈ,
ਇਹ ਸੋਝੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮੇਰੇ ਗੁਰੂ ਨੇ ਕਿਰਪਾ ਕਰਕੇ।

0: ਨੇ ਜੀ ਜੰਤ ਨੇ ਸਭ ਉਸੇ ਦੇ ਹਨ। ਉਹੀ ਸਾਰਿਆਂ ਦਾ ਸਵਾਮੀ ਹੈ, ਉਹੀ ਸਾਰਿਆਂ ਦਾ ਮਾਲਕ ਹੈ।
1: ਮੰਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ।
0: ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮੰਦਾ ਕਿਹਨੂੰ ਆਖੀਏ ਜੇ ਉਹਦੇ ਤੋਂ ਬਿਨਾਂ ਕੋਈ ਦੂਸਰਾ ਹੋਵੇ ਤੇ ਮੰਦਾ ਆਖੀਏ। ਆਖੋ ਸਤਨਾਮ ਸ੍ਰੀ। ਇਹ ਹੈ ਬ੍ਰਹਮ ਦ੍ਰਿਸ਼ਟੀ। ਜਦੋਂ ਬ੍ਰਹਮ ਦ੍ਰਿਸ਼ਟੀ ਨਾਲ ਸਾਰੇ ਜਗਤ ਵਿੱਚ ਬ੍ਰਹਮ ਹੀ ਨਜ਼ਰ ਆਉਂਦਾ ਫਿਰ ਮੰਦਾ ਕਿਹਨੂੰ ਆਖਾਂਗੇ। ਜਹ ਜਹ ਪੇਖੋਂ ਤਹ ਹਜੂਰ, ਦੂਰ ਕਤਹੋ ਨਾ ਜਾਈ, ਰਬ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਕਹਿੰਦੇ ਜੇ ਸਾਰਿਆਂ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੀ ਜੋਤ ਹੀ ਨਜ਼ਰ ਆਉਣ ਲੱਗ ਪਏ ਫਿਰ ਮੰਦਾ ਕਿਸ ਨੂੰ ਆਖਾਂਗੇ। ਧੰਨ ਭਾਈ ਕਨ੍ਹਈਆ ਸਾਹਿਬ, ਜਦੋਂ ਜਲ ਛਕਾਉਂਦੇ ਦੁਸ਼ਮਣਾਂ ਨੂੰ ਵੀ ਛਕਾਈ ਜਾਂਦੇ, ਪਹਾੜੀਆਂ ਨੂੰ ਵੀ ਛਕਾਈ ਜਾਂਦੇ, ਮੁਸਲਮਾਨਾਂ ਨੂੰ ਵੀ ਛਕਾਈ ਜਾਂਦੇ, ਕਹਿੰਦੇ ਮਹਾਰਾਜ ਮੈਨੂੰ ਤੁਹਾਡੇ ਬਿਨਾਂ ਕੋਈ ਦੂਸਰਾ ਦਿਸਦਾ ਹੀ ਨਹੀਂ ਹੈ। ਇਹ ਹੈ ਬ੍ਰਹਮ ਦ੍ਰਿਸ਼ਟੀ। ਬ੍ਰਹਮ ਦ੍ਰਿਸ਼ਟੀ ਦੇ ਵਿੱਚ ਜਦੋਂ ਸਭ ਵਿੱਚ ਗੋਬਿੰਦ ਦੀ ਜੋਤ ਨਜ਼ਰ ਆਉਣ ਲੱਗ ਪਏ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਤੇ ਫਿਰ ਮੰਦਾ ਕਿਸ ਨੂੰ ਆਖਾਂਗੇ। ਤਾਂ ਪਾਤਸ਼ਾਹ ਕਹਿੰਦੇ ਮੰਦਾ ਕਿਸੇ ਨਾ ਆਖ, ਝਗੜਾ ਪਾਵਣਾ। ਜਦੋਂ ਬ੍ਰਹਮ ਦ੍ਰਿਸ਼ਟੀ ਬਣ ਗਈ, ਸੁਰਤ ਵਿੱਚ ਬ੍ਰਹਮਾਕਾਰ ਬਿਰਤੀ ਬਣ ਗਈ, ਜਿਹਨੂੰ ਆਤਮ ਵਿਛੈਣੀ ਬੁੱਧੀ ਕਹਿੰਦੇ ਹਨ, ਆਤਮ ਵਿਛੈਣੀ ਬੁੱਧੀ ਦੇ ਨਾਲ ਸਭ ਵਿੱਚ ਜਦੋਂ ਆਤਮਾ ਹੀ ਨਜ਼ਰ ਆਉਣ ਲੱਗ ਪਏ, ਤਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਫਿਰ ਮੰਦਾ ਕਿਸ ਨੂੰ ਆਖੀਏ, ਕਿਉਂਕਿ ਉਸ ਅਕਾਲ ਪੁਰਖ ਪਰਮੇਸ਼ੁਰ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ।
1: ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ,
0: ਇੱਕੋ ਦਾ ਹੀ ਹੁਕਮ ਵਰਤ ਰਿਹਾ, ਇੱਕੋ ਦਾ ਹੀ ਹੁਕਮ ਵਰਤ ਰਿਹਾ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਕਿਸੇ ਨੇ ਪੁੱਛਿਆ ਸੀ, ਤੁਸੀਂ ਕਹਿੰਦੇ ਹੋ ਸਭ ਕੁਝ ਹੁਕਮ 'ਚ ਹੀ ਵਰਤ ਰਿਹਾ, ਅਤੇ ਫਿਰ ਜੇ ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਸ੍ਰੀ ਅਕਾਲ ਤਖਤ ਸਾਹਿਬ 'ਤੇ ਫੌਜਾਂ ਚੜ੍ਹ ਕੇ ਆਈਆਂ, ਫਿਰ ਇਹ ਵੀ ਤਾਂ ਹੁਕਮ 'ਚ ਹੀ ਹੋਇਆ, ਫਿਰ ਤੁਸੀਂ ਕਿਉਂ ਇੰਦਰਾ ਗਾਂਧੀ ਨੂੰ ਮਾਰਿਆ ਵੀ, ਕਿਉਂ ਜਾ ਕੇ ਫਿਰ ਉਹਦਾ ਬਦਲਾ ਲਿਆ ਜੇ ਹੁਕਮ 'ਚ ਹੀ ਹੋ ਰਿਹਾ? ਤਾਂ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਜਵਾਬ ਦਿੱਤਾ ਸੀ, ਮਾਫ਼ ਕਰਨਾ, ਅਸੀਂ ਮਰਗਿਆਂ ਦੇ ਬਾਅਦ ਵਿੱਚ ਸੋਹਲੇ ਗਾਉਂਦੇ ਹਾਂ, ਇਹ ਸਾਡੀ ਫਿਤਰਤ ਹੈ, ਜੀਵਦਿਆਂ ਦੀ ਕਦਰ ਨਹੀਂ। ਗਿਆਨੀ ਸੰਤ ਸਿੰਘ ਜੀ ਦਾ ਉਹ ਅਦਬ ਸਤਿਕਾਰ ਅਸੀਂ ਉਹਨਾਂ ਦੇ ਜੀਵਤ ਰਹਿੰਦਿਆਂ ਨਹੀਂ ਕਰ ਸਕੇ, ਉਹਨਾਂ ਦੇ ਸਰੀਰ ਤਿਆਗਣ ਤੋਂ ਬਾਅਦ ਭਾਵੇਂ ਉਹਨਾਂ ਨੂੰ ਪੰਥ ਰਤਨ ਦਾ ਖਿਤਾਬ ਦੇ ਦਿੱਤਾ ਗਿਆ। ਖੈਰ ਰਹੋ ਵਿਚਾਰ, ਐਸੇ ਸਤਿਪੁਰਸ਼ ਆਪਣੀਆਂ ਵਿਚਾਰਾਂ ਨਾਲ ਸਦੈਵੀ ਜੀਵਤ ਹੀ ਰਹਿੰਦੇ ਹਨ, ਸਰੀਰ ਤਿਆਗਣ ਤੋਂ ਬਾਅਦ ਵੀ ਉਹਨਾਂ ਦੀਆਂ ਹਸਤੀਆਂ ਸਦੈਵੀ ਰਹਿੰਦੀਆਂ ਹਨ। ਅੱਜ ਵਰਤਮਾਨ ਸਮੇਂ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ, ਕਿੰਨੀ ਦਹਿਸ਼ਤ ਹੋਵੇਗੀ ਉਹਨਾਂ ਦੀ ਕਿ ਉਹਨਾਂ ਦੇ ਉਸ ਵੇਲੇ ਦੇ ਵਰਤਾਰੇ ਦੇ ਸੰਬੰਧ 'ਚ ਇੱਕ ਫਿਲਮ ਬਣਦੀ ਹੈ ਅਤੇ ਉਹਦੇ 'ਤੇ ਪਾਬੰਦੀ ਲਾਈ ਜਾਂਦੀ ਹੈ, ਭਾਵੇਂ ਕਿ ਉਸ ਫਿਲਮ ਦੇ ਵਿੱਚ ਸੰਪੂਰਨ ਰੂਪ ਵਿੱਚ ਸੱਚਾਈ, ਜੋ ਅਸਲ ਸੱਚਾਈ, ਕਿਉਂਕਿ ਉਸ ਫਿਲਮ ਦੇ ਵਿੱਚ ਤੁਸੀਂ ਵੀ ਵੇਖ ਲਈ ਹੋਵੇਗੀ, ਦਿੱਲੀ ਨੂੰ ਬਰੀ ਕਰ ਦਿੱਤਾ ਗਿਆ, ਉਹਦੇ 'ਚ ਦਿੱਲੀ ਦਾ ਰੋਲ ਨਹੀਂ ਵਿਖਾਇਆ ਗਿਆ, ਕੇਵਲ ਪੰਜਾਬ ਦੇ ਲੈਵਲ ਦੇ ਉੱਤੇ ਜਿਹੜੇ ਪੰਜਾਬ ਦੇ ਜਰਵਾਣੇ ਜ਼ਾਲਮ ਬਿਰਤੀ ਦੇ ਲੋਕ ਸੀ ਸਿਰਫ ਉਹਨਾਂ ਦਾ ਸਰੂਪ ਵਿਖਾਇਆ, ਪਰ ਜਿਹਦੀ ਸ਼ਹਿਰ 'ਤੇ ਉਹ ਕੰਮ ਕਰਦੇ ਰਹੇ ਉਹਨਾਂ ਬਾਰੇ ਵਰਣਨ ਨਹੀਂ ਹੋਇਆ। ਪਰ ਉਹ ਸ਼ਹੀਦ ਕੈਸੀ ਉੱਚ ਪਦਵੀ ਦੇ ਮਹਾਂਪੁਰਖ ਹੋਣਗੇ ਕਿ ਅੱਜ ਵੀ ਲੋਕਾਂ ਦੀਆਂ ਰੂਹਾਂ ਕੰਬਦੀਆਂ ਨੇ ਕਿ ਕਿਤੇ ਉਹਨਾਂ ਦੀ ਇਹ ਸੱਚਾਈ ਸੰਸਾਰ ਵਿੱਚ ਪ੍ਰਗਟ ਨਾ ਹੋ ਸਕੇ, ਕਿਉਂਕਿ ਉਹ ਸਦੈਵੀ ਹੋ ਗਏ, ਉਹਨਾਂ ਦੀ ਹਸਤੀ ਅੱਜ ਵੀ ਹੈ, ਸਦੈਵੀ ਹੈ, ਸਰੀਰ ਕੋਏ ਜਾ ਸਕਦੇ ਹੈ ਪਰ ਰੂਹਾਂ ਅਮਰ ਹੁੰਦੀਆਂ ਹਨ। ਜਦੋਂ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਇਹ ਕਿਸੇ ਨੇ ਪੁੱਛਿਆ ਵੀ ਜੇ ਹੁਕਮ 'ਚ ਹੀ 84 'ਤੇ ਹਮਲਾ ਹੋਇਆ ਦਰਬਾਰ ਸਾਹਿਬ 'ਤੇ, ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਹਮਲਾ ਕੀਤਾ ਤਾਂ ਫਿਰ ਕਿਉਂ ਬਦਲਾ ਲਿਆ? ਭਾਈ ਸਤਵੰਤ ਸਿੰਘ, ਬੇਅੰਤ ਸਿੰਘ, ਕੇਰ ਸਿੰਘ ਉਹਨਾਂ ਨੇ ਜਾ ਕੇ ਜੀ, ਤਾਂ ਉਹਨਾਂ ਨੇ ਬੜਾ ਪਿਆਰਾ ਜਵਾਬ ਦਿੱਤਾ ਸੀ ਵੀ ਉਹ ਵੀ ਤਾਂ ਫਿਰ ਹੁਕਮ ਹੀ ਸੀ, ਉਹ ਵੀ ਤਾਂ ਫਿਰ ਹੁਕਮ ਦੇ ਵਿੱਚ ਹੀ ਵਰਤਿਆ ਨਾ, ਉਹ ਵੀ ਹੁਕਮ ਤੋਂ ਬਾਹਰ ਥੋੜ੍ਹੀ ਸੀ। ਇੱਕ ਪਾਸੇ ਹੁਕਮ ਅਕਾਲ ਪੁਰਖ ਦਾ ਵਰਤਿਆ, ਤੁਸੀਂ ਕਹਿੰਦੇ ਹੋ ਹੁਕਮ 'ਚ ਹੋਇਆ ਹਮਲਾ ਅਤੇ ਫਿਰ ਉਹਦੇ ਪ੍ਰਤੀਕਰਮ ਦੇ ਵਿੱਚ ਉਹਨਾਂ ਜਰਵਾਣਿਆਂ ਨੂੰ ਸੋਧਾਂ ਲਾਉਣਾ ਵੀ ਤਾਂ ਅਕਾਲ ਪੁਰਖ ਦਾ ਹੁਕਮ ਹੀ ਹੈ। ਉਹ ਕਿਹੜਾ ਹੁਕਮ ਤੋਂ ਬਾਹਰ ਹੈ, ਹੁਕਮ 'ਚ ਹੀ ਵਰਤ ਰਿਹਾ ਸਾਰਾ। ਤੋ ਸੁਣਨ ਵਾਲੇ ਨਿਰੁੱਤਰ ਹੋ ਗਏ ਸੀ। ਇੱਥੇ ਗੁਰਦੇਵ ਕਹਿੰਦੇ ਸਭ ਕੁਝ ਇੱਕੋ ਹੁਕਮ ਵਰਤਦਾ, ਇੱਕੋ ਦਾ ਹੀ ਹੁਕਮ ਵਰਤ ਰਿਹਾ, ਏਕਾ ਸਿਰਕਾਰਾ, ਇੱਕੋ ਦੀ ਹੀ ਲਿਖਤ ਜਿਹਨੂੰ ਆਪਾਂ ਲੇਖ ਕਹਿੰਦੇ ਹਾਂ, ਇੱਕੋ ਨਹੀਂ ਸਾਰਿਆਂ ਦੇ ਮੱਥੇ 'ਤੇ ਲੇਖ ਲਿਖੇ ਹੋਏ ਨੇ। ਉਹਦੇ ਲਿਖੇ ਹੋਏ ਲੇਖਾਂ ਮੁਤਾਬਕ ਸੰਸਾਰ ਦੇ ਵਿੱਚ ਜਿਹੜੇ ਜੀਵ ਨੇ ਉਹ ਕਾਰ ਕਰ ਰਹੇ ਹੈ। ਇੱਕ ਬਚਨ ਗੁਰਬਾਣੀ ਦਾ ਆਪ ਜੀ ਨੇ ਬਹੁਤ ਵਾਰੀ ਪੜ੍ਹਿਆ ਸੁਣਿਆ, ਉਹਦੇ ਨਾਲ ਮਿਲਦੀਆਂ ਜੁਲਦੀਆਂ ਬਹੁਤ ਸਾਰੀਆਂ ਇਤਿਹਾਸ ਦੀਆਂ ਸਾਖੀਆਂ ਸੁਣੀਆਂ ਹੋਣਗੀਆਂ ਕਿ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਜਿਹੜੇ ਕਰਤਾਰ ਨੇ ਲੇਖ ਲਿਖ ਦਿੱਤੇ ਨੇ ਉਹ ਨਹੀਂ ਮਿਟਦੇ, ਉਹ ਨਹੀਂ ਮਿਟਦੇ। ਕਹਿੰਦੇ ਜੇ ਨਹੀਂ ਮਿਟਦੇ ਤੇ ਫਿਰ ਗੁਰੂ ਸ਼ਰਨ 'ਚ ਆਉਣ ਦਾ ਲਾਭ ਕੀ ਹੈ? ਪਰਮੇਸ਼ਰ ਨੇ ਕਾਨੂੰਨ ਬਣਾ ਦਿੱਤਾ, ਉਹਨੇ ਲੇਖ ਲਿਖ ਦਿੱਤੇ, ਉਹ ਆਪ ਹੁਣ ਉਹਨਾਂ ਨੂੰ ਨਹੀਂ ਮੇਟ ਸਕਦਾ, ਆਪਣੀ ਲਿਖਤ ਨੂੰ ਕਿਵੇਂ ਮੇਟੇ? ਪਰ ਉਸੇ ਪਰਮੇਸ਼ਰ ਦਾ ਰੂਪ ਹੈ ਗੁਰੂ, ਜੋ ਉਸ ਨਿਯਮ ਤੋਂ ਉੱਪਰ ਹੈ, ਜੋ ਉਸ ਕਾਨੂੰਨ ਤੋਂ ਉੱਪਰ ਹੈ, ਉਹਦੇ ਕੋਲੇ ਤਾਕਤ ਹੈ ਕਿ ਗੁਰੂ ਰੇਖ ਵਿੱਚ ਮੇਖ ਲਾ ਸਕਦਾ ਹੈ, ਗੁਰੂ ਰੇਖ ਵਿੱਚ ਮੇਖ ਮਾਰ ਸਕਦਾ ਹੈ, ਗੁਰੂ ਕੋਲੇ ਸਮਰੱਥਾ ਹੈ। ਇਸ ਵਚਨ ਨੂੰ ਸਮਝਣ ਲਈ ਸਮਝਾਉਂਦੇ ਹਨ ਕਿ ਪਰਮੇਸ਼ਰ ਦੇ ਮਾਰੇ ਨੂੰ ਗੁਰੂ ਰੱਖ ਸਕਦਾ, ਪਰਮੇਸ਼ਰ ਦੇ ਮਾਰੇ ਨੂੰ ਗੁਰੂ ਰੱਖ ਸਕਦਾ, ਪਰ ਗੁਰੂ ਦੇ ਮਾਰੇ ਨੂੰ ਪਰਮੇਸ਼ਰ ਨਹੀਂ ਰੱਖ ਸਕਦਾ। ਅੱਗੇ ਫਿਰ ਹੋਰ ਵਚਨ ਖੁੱਲਦਾ, ਗੁਰੂ ਦੇ ਮਾਰੇ ਨੂੰ ਸਿੱਖ ਰੱਖ ਸਕਦਾ। ਜੇ ਗੁਰੂ ਨੇ ਫਿਟਕ ਪਾ ਦਿੱਤੀ ਭਾਈ ਸੱਤੇ ਬਲਵੰਡ ਨੂੰ ਤੇ ਭਾਈ ਲੱਦੇ ਪਰਉਪਕਾਰੀ ਨੇ ਰੱਖ ਲਿਆ, ਗੁਰੂ ਦੇ ਮਾਰੇ ਨੂੰ ਸਿੱਖ ਰੱਖ ਸਕਦਾ, ਪਰ ਸਿੱਖ ਦੇ ਮਾਰੇ ਨੂੰ ਫਿਰ ਗੁਰੂ ਵੀ ਨਹੀਂ ਰੱਖਦਾ। ਜੇ ਗੁਰੂ ਨੇ ਕਹਿ ਦਿੱਤਾ ਕਿ ਭਾਈ ਬੁੱਧੂ ਦਾ ਆਵਾ ਪੱਕਾ ਨਿਕਲੇਗਾ, ਇੱਟਾਂ ਪੱਕੀਆਂ ਨਿਕਲਣਗੀਆਂ, ਤੇ ਗੁਰੂ ਕੇ ਸਿੱਖ ਭਾਈ ਲੱਖੂ ਨੇ ਕਹਿ ਦਿੱਤਾ ਕਿ ਬੁੱਧੂ ਦਾ ਆਵਾ ਕੱਚਾ, ਗੁਰੂ ਨੇ ਆਪਣਾ ਬਚਨ ਸਮੇਟ ਲਿਆ, ਆਪਣੇ ਸਿੱਖ ਦਾ ਬਚਨ ਰੱਖ ਲਿਆ, ਭਾਈ ਬੁੱਧੂ ਦਾ ਆਵਾ ਕੱਚਾ ਹੀ ਨਿਕਲਿਆ। ਪਰ ਗੁਰੂ ਸ਼ਰਨ 'ਚ ਗਿਆ, ਆਖਿਆ ਹੁਣ ਇਹ ਤਾਂ ਨਹੀਂ ਮੈਂ ਬਦਲ ਸਕਦਾ, ਮੇਰੇ ਗੁਰਸਿੱਖ ਭਾਈ ਲੱਖੂ ਨੇ ਕਹਿ ਦਿੱਤਾ ਹੈ ਕਿ ਬੁੱਧੂ ਦਾ ਆਵਾ ਕੱਚਾ, ਪਰ ਤੂੰ ਗੁਰੂ ਸ਼ਰਨ 'ਚ ਆਇਆ, ਹਾਂ ਇੰਨਾ ਹੋ ਸਕਦਾ ਕਿ ਤੈਨੂੰ ਘਾਟਾ ਨਹੀਂ ਪੈਂਦਾ, ਤੇਰੀਆਂ ਉਹ ਕੱਚੀਆਂ ਅਤੇ ਪਿੱਲੀਆਂ ਇੱਟਾਂ ਵੀ ਪੱਕਿਆਂ ਦੇ ਭਾਅ ਵਿਕ ਜਾਣਗੀਆਂ। ਤੋ ਗੁਰੂ ਸੁਤੰਤਰ ਹੈ। ਤੋ ਅਕਾਲ ਪੁਰਖ ਪਰਮੇਸ਼ਰ ਨੇ ਜਿਹੜੇ ਜੀਵ ਦੇ ਮੱਥੇ 'ਤੇ ਲੇਖ ਲਿਖੇ ਹਨ ਉਹ ਗੁਰੂ ਮੇਟਣ ਦੀ ਸਮਰੱਥਾ ਰੱਖਦਾ ਹੈ, ਗੁਰੂ ਬਦਲ ਵੀ ਸਕਦਾ ਹੈ, ਗੁਰੂ ਰੇਖ ਵਿੱਚ ਮੇਖ ਮਾਰ ਸਕਦਾ ਹੈ। ਇਸ ਕਰਕੇ

ਆਕਾਰ ਪੈਦਾ ਕੀਤਾ। ਲੋਭ ਆਦਿਕ ਕਾਮ ਕ੍ਰੋਧ ਲੋਭ ਈਰਖਾ ਬਖੀਲੀ ਦੁਵੈਸ਼ ਨਿੰਦਾ ਚੁਗਲੀ ਇਹ ਜਿੰਨੇ ਵਿਕਾਰ ਨੇ ਜੀਵਾਂ ਦੇ ਅੰਦਰ ਪੈਦਾ ਕੀਤੇ ਤੇ ਪੈਦਾ ਕਰਕੇ ਆਪ ਭਵਾਲੀ ਦਿੱਤੀਅਨ। ਭਵਾਲੀ ਦਾ ਮਤਲਬ ਭਵਾਟਣੀ। ਭਵਾਟਣੀ ਕਿਹੜੀ ਹੈ? 84 ਲੱਖ ਜੂਨੀਆਂ ਦੀ ਭਵਾਟਣੀ। ਉਹ ਵੀ ਪਰਮੇਸ਼ਰ ਨੇ ਆਪ ਹੀ ਦਿੱਤੀ ਜੀਵ ਨੂੰ। ਜੀਵਾਂ ਦੇ ਅੰਦਰ ਵਿਕਾਰ ਪੈਦਾ ਕਰਕੇ, ਲੋਭ ਪੈਦਾ ਕਰਕੇ, ਫਿਰ ਇਹਨਾਂ ਜੀਵਾਂ ਨੂੰ 84 ਲੱਖ ਜੂਨੀਆਂ ਵਿੱਚ ਭਵਾਟਣੀ ਵੀ ਉਸ

ਗੁਰੂ ਨੇ ਕਿਰਪਾ ਕਰਕੇ ਗੁਰਮੁਖ ਬਣਾ ਲਿਆ। ਇੱਕ ਨਾ ਤੇ ਗੁਰੂ ਨੇ ਤਰਸ ਕੀਤਾ, ਉਹਨਾਂ ਨੂੰ ਸਤਿਗੁਰੂ ਜੀ ਨੇ ਗੁਰਮੁਖ ਬਣਾ ਲਿਆ। ਜਿਹਨਾਂ ਨੂੰ ਗੁਰਮੁਖ ਬਣਾ ਲਿਆ ਉਹਨਾਂ ਨੇ ਇਸ ਵਿਚਾਰ ਨੂੰ ਬੁੱਝ ਲਿਆ, ਕਿਹੜੇ ਵਿਚਾਰ ਨੂੰ ਵੀ ਸੱਚ ਕੀ ਹੈ ਤੇ ਝੂਠ ਕੀ ਹੈ, ਬੁੱਝਣ ਵਿਚਾਰਾ। ਇਹਨੂੰ ਵਿਵੇਕ ਬੁੱਧੀ ਕਹਿੰਦੇ। ਵਿਚਾਰ ਦਾ ਇੱਕ ਸ਼ਬਦ ਦਾ ਅਰਥ ਹੈ ਵਿਵੇਕ। ਵਿਵੇਕ ਜਿਹੜਾ ਨਾ ਸੱਚ ਝੂਠ ਦਾ ਨਿਰਣਾ ਕਰਨਾ, ਉਹਨੂੰ ਵਿਵੇਕ ਕਹਿੰਦੇ। ਸੱਚ ਕੀ ਹੈ ਝੂਠ ਕੀ ਹੈ ਇਹਦਾ ਨਿਰਣਾ ਕਰਨਾ ਵਿਵੇਕ ਹੈ। ਖਾਣ ਦਾ ਵੀ ਵਿਵੇਕ ਹੈ, ਵੇਖਣ ਦਾ ਵੀ ਵਿਵੇਕ ਹੈ, ਸੁਣਨ ਦਾ ਵੀ ਵਿਵੇਕ ਹੈ। ਬਹੁਤ ਸਾਰੇ ਗੁਰਸਿੱਖ ਗੁਰਮੁਖ ਪਿਆਰੇ ਖਾਣ ਦਾ ਵੀ ਵਿਵੇਕ ਰੱਖਦੇ ਆ, ਕੀ ਖਾਣਾ ਕੀ ਨਹੀਂ ਖਾਣਾ। ਪਹਿਨਣ ਦਾ ਵਿਵੇਕ ਹੈ, ਕੀ ਪਹਿਨਣਾ ਕੀ ਨਹੀਂ ਪਹਿਨਣਾ। ਵੇਖਣ ਦਾ ਵਿਵੇਕ ਹੈ, ਕੀ ਵੇਖਣਾ ਕੀ ਨਹੀਂ ਵੇਖਣਾ। ਸੁਣਨ ਦਾ ਵਿਵੇਕ ਹੈ, ਕੀ ਸੁਣਨਾ ਕੀ ਨਹੀਂ ਸੁਣਨਾ। ਵਿਵੇਕ ਮਤਲਬ ਵਿਚਾਰ। ਤੋ ਬੜੇ ਬੜੇ ਵਿਵੇਕੀ ਗੁਰਮੁਖ ਵੀ ਹਨ ਜੋ ਵਿਵੇਕ ਦੀ ਸਾਧਨਾ ਕਰਦੇ ਹੋ। ਵਿਵੇਕ ਸੂਖਸ਼ਮ ਵਿਵੇਕ ਦਾ ਅੰਤ ਨਹੀਂ ਹੈ, ਇਕੱਲਾ ਖਾਣ ਦਾ ਵਿਵੇਕ ਨਹੀਂ, ਖਾਣ ਦਾ ਵਿਵੇਕ ਸ਼ੁਰੂਆਤ ਹੈ, ਉਸ ਤੋਂ ਅੱਗੇ ਹੋਰ ਵਿਵੇਕ ਸੂਖਸ਼ਮ ਤੋਂ ਸੂਖਸ਼ਮ ਹੁੰਦਾ ਚੱਲਿਆ ਜਾਂਦਾ। ਤੋ ਜਦੋਂ ਸੂਖਸ਼ਮ ਵਿਵੇਕ ਚਲਾ ਜਾਏ ਉਹਨੂੰ ਕਹਿੰਦੇ ਨੇ ਵਿਚਾਰ ਨੂੰ ਬੁੱਝ ਲੈਣਾ। ਜਿਹਨਾਂ ਨੂੰ ਗੁਰੂ ਸਾਹਿਬ ਨੇ ਗੁਰਮੁਖ ਕਰ ਲਿਆ ਉਹਨਾਂ ਨੇ ਇਸ ਵਿਚਾਰ

ਇਹ ਸੱਚ ਹੈ। ਅਕਾਲ ਪੁਰਖ ਦਾ ਨਾਮ ਪਰਮੇਸ਼ਰ ਤੋਂ ਵੱਖਰਾ ਨਹੀਂ। ਨਾਮ ਤੇ ਨਾਮੀ ਦੋਵੇਂ ਇੱਕ ਰੂਪ ਨੇ। ਨਾਮ ਨਾਮੀ ਦੋਵੇਂ ਇੱਕ ਰੂਪ ਹੋਣ ਕਰਕੇ ਉਹ ਆਪ ਵੀ ਸੱਚ ਹੈ, ਉਹਦਾ ਨਾਮ ਵੀ ਸੱਚ ਹੈ। ਸੱਤ ਕਿਸ ਨੂੰ ਕਹਿੰਦੇ ਹੈ? ਜਿਹੜਾ ਤਿੰਨਾਂ ਕਾਲਾਂ ਵਿੱਚ ਰਹੇ, ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ। ਉਹ ਕੇਵਲ ਅਕਾਲ ਪੁਰਖ ਦਾ ਸਰੂਪ ਹੈ, ਉਹਦਾ ਨਾਮ ਸੱਚ ਹੈ। ਉਹਦੇ ਤੋਂ ਬਿਨਾਂ ਬਾਕੀ ਸਭ ਝੂਠ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਸਭ ਝੂਠ। ਮਿਥਿਆ ਤਨ ਤਨ ਕੁਟੰਬ ਸਭਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ। ਮਿਥਿਆ ਕਿਹਨੂੰ ਕਹਿੰਦੇ? ਝੂਠ। ਮਿਥਿਆ ਕਾਮ ਕ੍ਰੋਧ ਬਿਕਰਾਲ, ਸਭ ਝੂਠ। ਕੇਵਲ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਤ੍ਰਈ ਕਾਲ ਸੱਤ ਹੈ। ਲਾਸ਼ ਚੁੱਕ ਕੇ ਲੈ ਕੇ ਜਾਂਦੇ ਤੇ ਉਦੋਂ ਕਹਿੰਦੇ ਰਾਮ ਨਾਮ ਸੱਤ ਹੈ, ਉਦੋਂ ਹੀ ਸੱਤ ਹੈ, ਅੱਗੇ ਪਿੱਛੇ ਸੱਤ ਨੀਗਾ? ਹਰ ਵੇਲੇ ਸੱਤ ਹੈ, ਪਹਿਲਾਂ ਵੀ ਸੀ, ਹੁਣ ਵੀ ਆ, ਅੱਗੇ ਨੂੰ ਵੀ ਰਹੇਗਾ। ਜੋ ਤਿੰਨਾਂ ਕਾਲਾਂ ਵਿੱਚ ਸੱਤ ਹੈ, ਉਸ ਸੱਚ ਦੀ ਜਿਨ੍ਹਾਂ ਨੂੰ ਸੋਝੀ ਹੋ ਗਈ, ਉਹ ਗਿਆਨੀ ਨੇ, ਉਹਨਾਂ ਨੂੰ ਗਿਆਨੀ ਕਹਿੰਦੇ। ਗਿਆਨੀ ਦੇ ਬਾਰੇ ਜਦੋਂ ਪਰਿਭਾਸ਼ਾ ਸੁਣੀਏ ਗੁਰਬਾਣੀ 'ਚ, ਬਹੁਤ ਥਾਵਾਂ 'ਤੇ ਮਹਾਰਾਜ ਜੀ ਨੇ ਗਿਆਨੀਆਂ ਬਾਰੇ ਦੱਸਿਆ। ਪੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ, ਇਹ ਵੀ ਗਿਆਨੀ ਦੀ ਪਰਿਭਾਸ਼ਾ। ਜਿਹੜਾ ਕਿਸੇ ਨੂੰ ਡਰਾਵੇ ਨਾ ਤੇ ਡਰੇ ਨਾ, ਉਹ ਵੀ ਗਿਆਨੀ ਹੈ। ਇੱਥੇ ਜਿਸ ਗਿਆਨੀ ਦੇ ਸਰੂਪ ਬਾਰੇ ਦੱਸ ਰਹੇ ਨੇ, ਉਹ ਇਹ ਹੈ ਕਿ ਗਿਆਨੀਆਂ ਨੂੰ ਸਾਰਿਆਂ ਵਿੱਚ ਸੱਚ ਸਰੂਪ ਹੀ ਨਜ਼ਰ ਆਉਂਦਾ। ਭਾਈ ਸਾਹਿਬ ਭਾਈ ਕਨ੍ਹੱਈਆ ਜੀ ਗਿਆਨੀ ਸਨ, ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਗਿਆਨੀ ਸਨ, ਸ਼ਹੀਦ ਬਾਬਾ ਦੀਪ ਸਿੰਘ ਜੀ ਜੈਸੇ ਮਹਾਂਪੁਰਖ ਗਿਆਨੀ ਸਨ, ਭਾਈ ਗੁਰਬਖਸ਼ ਸਿੰਘ ਜੀ ਸ਼ਹੀਦ ਮਹਾਂਪੁਰਖ ਗਿਆਨੀ ਸਨ, ਜਿਨ੍ਹਾਂ ਨੂੰ ਸਭ ਵਿੱਚ ਸੱਚ ਸਰੂਪ ਪਰਮਾਤਮਾ ਦੀ ਹੋਂਦ ਨਜ਼ਰ ਆਵੇ, ਉਹ ਗਿਆਨੀ ਹਨ। ਤੋ ਗਿਆਨੀਆਂ ਨੂੰ ਸਾਰਿਆਂ ਵਿੱਚ ਸੱਚ ਹੀ ਨਜ਼ਰ ਆਉਂਦਾ, ਕਿਉਂਕਿ ਉਹਨਾਂ ਨੂੰ ਸੋਝੀ ਹੋ ਗਈ, ਉਹਨਾਂ ਨੂੰ ਗਿਆਨ ਹੋ ਗਿਆ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸੱਚ ਹੈ, ਬਾਕੀ ਸਭ ਨਾਸ਼ਵਾਨ ਹੈ, ਬਿਰਸ ਜਾਣਾ। ਇਹ ਸਰੀਰ ਵੀ ਬਿਨਸਣ ਵਾਲਾ, ਅੱਜ ਨਹੀਂ ਤਾਂ ਕੱਲ੍ਹ। ਇਹਦੇ ਵਿੱਚ ਜੋ ਪਰਮੇਸ਼ਰ ਦਾ ਨਾਮ ਅਕਾਲ ਪੁਰਖ ਨੇ ਪਾਇਆ ਹੋਇਆ, ਬਸ ਉਹ ਸੱਤ ਹੈ। ਨਾਮ ਸਾਰਿਆਂ ਦੇ ਸਰੀਰਾਂ 'ਚ ਹੈ ਨਾ, ਨੌਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ। ਸਾਡੇ ਸਰੀਰਾਂ 'ਚ ਸੱਚ ਕੀ ਹੈ? ਇਹ ਸਰੀਰ ਤਾਂ ਸੱਚ ਨਹੀਂ ਤਾਂ ਬਿਨਸਣੇ ਹੈ, ਜਨਮ ਤੋਂ ਪਹਿਲਾਂ ਵੀ ਨਹੀਂ ਸੀ, ਮਰਨ ਤੋਂ ਬਾਅਦ ਵੀ ਨਹੀਂ ਰਹਿਣਗੇ। ਜਿਹੜਾ ਸਰੀਰ ਜਨਮ ਤੋਂ ਪਹਿਲਾਂ ਨਹੀਂ ਸੀ, ਮਰਨ ਤੋਂ ਬਾਅਦ ਨਹੀਂ ਰਹੇਗਾ, ਉਹ ਸੱਚ ਤਾਂ ਨਹੀਂ ਹੋ ਸਕਦਾ। ਪਰ ਇਹਨਾਂ ਸਰੀਰਾਂ ਦੇ ਵਿੱਚ ਜੋ ਸੱਚ ਹੈ, ਉਹ ਕੇਵਲ ਇੱਕ ਅਕਾਲ ਪੁਰਖ ਦਾ ਨਾਮ ਹੈ। ਉਹ ਇਸ ਸਰੀਰ ਤੋਂ ਪਹਿਲਾਂ ਵੀ ਸੀ, ਇਸ ਸਰੀਰ ਦੇ ਬਿਨਸਣ ਤੋਂ ਬਾਅਦ ਵੀ ਰਹੇਗਾ, ਉਹੀ ਸੱਚ ਹੈ। ਉਸੇ ਨੂੰ ਮੂਲ ਮੰਤਰ 'ਚ ਅਸੀਂ ਨਿਤਾ ਪ੍ਰਤੀ ਪੜ੍ਹਦੇ ਹਾਂ।

0: ਇਸ ਸੱਚ ਨਾਮ ਦੀ ਸੋਝੀ ਗੁਰਮੁਖਾਂ ਦੇ ਅੰਦਰ ਪ੍ਰਗਟ ਹੋ ਆਈ।
1: ਓਏ ਭੁਲਾਏ ਕਿਸੈ ਦੇ ਨਾ ਭੁੱਲਨੀ ਸੱਚ ਜਾਣਨ ਸੋਈ।
0: ਜਿਹੜੇ ਸੱਚ ਨੂੰ ਜਾਣ ਲੈਂਦੇ ਆ ਨਾ ਉਹ ਫਿਰ ਕਿਸੇ ਦੇ ਭੁਲਾਇਆ ਭੁੱਲਦੇ ਨਹੀਂ ਹਨ। ਮਾਇਆ ਸਾਰਿਆਂ ਨੂੰ ਭੁਲਾ ਲੈਂਦੀ, ਮਾਇਆ ਤਾਂ ਦੇਵਤਿਆਂ ਨੂੰ ਵੀ ਭਰਮਾ ਲੈਂਦੀ ਆ, ਉਹਨਾਂ ਨੂੰ ਵੀ ਭੁਲਾ ਲੈਂਦੀ ਹੈ, ਪਰ ਜਿਹੜੇ ਸੱਚ ਵਿੱਚ ਟਿਕ ਗਏ ਕਬੀਰ ਜੀ ਜੈਸੇ ਮਹਾਂਪੁਰਖ ਪਰਮ ਗਿਆਨੀ ਹੋ ਗਏ ਫਿਰ ਉਹ ਕਿਸੇ ਦੇ ਭੁਲਾਇਆ ਭੁੱਲਦੇ ਨਹੀਂ ਹਨ। ਉਹ ਕਿਸੇ ਦੇ ਭੁਲਾਇਆ ਭੁੱਲਦੇ ਨਹੀਂ। ਉਹ ਇਹ ਭੁਲਾਏ ਕਿਸੇ ਦੇ ਨਾ ਭੁੱਲਣੀ ਸੱਚ ਜਾਣਨ ਸੋਈ। ਜਿਹੜੇ ਸੱਚ ਨੂੰ ਜਾਣ ਲੈਂਦੇ ਹਨ ਫਿਰ ਉਹ ਕਿਸੇ

ਵਿਕਾਰ, ਪੰਜ ਪੰਜ ਵਿਕਾਰ ਤਾਂ ਸਾਰੇ ਸਰੀਰਾਂ 'ਚ ਹੀ ਨੇ ਨਾ। ਜਿਹੜੇ ਆਤਮ ਗਿਆਨੀ ਨੇ, ਪੰਜ ਤਾਂ ਉਹਨਾਂ ਵਿੱਚ ਵੀ ਵਰਤਦੇ ਆ, ਪਰ ਉਹਨਾਂ ਦੇ ਵਿੱਚ ਉਹ ਕੰਟਰੋਲ ਵਿੱਚ ਵਰਤਦੇ ਆ, ਉਹਨਾਂ ਦੇ ਕਾਬੂ 'ਚ ਵਰਤਦੇ ਆ। ਗੁਰਬਾਣੀ ਦਾ ਮਾਹ ਵਾਕ ਹੈ ਕਿ ਜਿਹੜੇ ਪੰਜ ਵਿਕਾਰ ਸਾਰੀ ਦੁਨੀਆਂ 'ਤੇ ਭਾਰੂ ਨੇ, ਦੁਨੀਆਂ ਨੂੰ ਆਪਣੇ ਕਾਬੂ 'ਚ ਕਰਕੇ ਰੱਖਦੇ ਆ, ਉਹ ਪੰਜ ਵਿਕਾਰ ਰਾਮ ਜਨਾ ਕੇ ਪਾਣੀ ਹਾਰ ਰੱਬ ਦੇ ਪਿਆਰਿਆਂ ਦੇ ਘਰ ਵਿੱਚ ਪਾਣੀ ਢੋਣ ਦਾ ਕੰਮ ਕਰਦੇ ਆ, ਉਹਨਾਂ ਦੇ ਸੇਵਕ ਨੇ। ਯਾਨੀ ਕਿ ਉਹਨਾਂ ਨੇ ਪੰਜਾਂ ਨੂੰ ਆਪਣੇ ਕਾਬੂ ਕਰ ਲਿਆ। ਇੱਥੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕਹਿੰਦੇ ਪੰਜ ਵਰਤਦੇ ਨੇ ਉਹਨਾਂ ਵਿੱਚ, ਪੰਚੇ ਵਿਚਾਰੀ, ਪਰ ਬੜੇ ਵਿਚਾਰ ਦੇ ਵਿੱਚ ਉਹਨਾਂ ਦੇ ਕਾਬੂ 'ਚ ਰਹਿੰਦੇ ਆ, ਉਹਨਾਂ ਦੇ

ਗੁਰੂ ਅਮਰਦਾਸ ਸਾਹਿਬ ਦੀ ਅਖੀਰਲੀ ਪੰਗਤੀ ਚ ਫੁਰਮਾਨ ਕਰਦੇ ਨੇ ਵੀ ਸਤਿਗੁਰਾਂ ਤੋਂ ਬਿਨਾਂ ਇਹ ਪੰਜੇ ਵਿਕਾਰ ਵਸ ਵਿੱਚ ਨਹੀਂ ਆਉਂਦੇ, ਜਿਹੜੇ ਗੁਰੂ ਦੇ ਦਿੱਤੇ ਹੋਏ ਨਾਮ ਦੁਆਰਾ ਆਪਣੇ ਹਿਰਦੇ ਵਿੱਚੋਂ ਹਉਮੈ ਨੂੰ ਮਾਰ ਲੈਂਦੇ ਹਨ, ਉਹ ਇਹਨਾਂ ਪੰਜਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ। ਇੱਥੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਾਂਗੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਔਰ ਸਮਤ ਪ੍ਰਦਾਨ ਕਰਨ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਨਾਲ ਨਾਲ ਜੋ ਪਿੰਡ ਪਲਾਹੀ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੁਣ ਸਮਾਗਮ ਹੋ ਰਹੇ ਹਨ। ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਹਨ, ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ। ਨਾਲ ਨਾਲ ਭਾਈ ਲਖਵਿੰਦਰ ਸਿੰਘ ਸੋਹਲ ਦਾ ਢਾਡੀ ਜਥਾ ਵੀ ਹਾਜ਼ਰੀ ਭਰੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਸੁਵਾਸਾਂ ਸੰਗ ਨਿਭਾਇਆ ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਖ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣਨੀ ਵਾਹ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ

ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ

जो प्रभु को मिल बोच है राज करेगा खालसा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਗਾ ਜਮ ਲਜਾਏ ਕਰਪਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਵਿਨਾਸੀ ਤਾਕੀ ਸੇਵ ਨ ਬਿਰਥੀ ਜਾਸੀ ਅਨੰਤ ਕਰੇ ਤੇਰੇ ਦਾਸਾ ਚ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੈ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬਰਤ ਬਣਾਈ ਰਾਮ ਨਾਮ ਔਖ ਦੀ ਆਈ ਕਾਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾ ਸਭ ਆਦਿ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹਣਾ ਤੂੰ ਨ ਛੁਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੂ ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਸ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੇ ਅੜੇ ਸੰਭਾਲੀਅਨ ਦੇਖੇ ਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਸਤਾ ਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਆਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰੱਖ ਵੜਾਈ ਤੋਏ ਰਹਾਉ ਵਿਸਵੇ ਚਸਿਆ ਘੜੀਆਂ ਪਹਿਰਾਂ ਤਿੱਥੇ ਵਾਰੀ ਮਾਹੁਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵਚਨ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨਲੋ ਪਵਨ ਚਵਰੋ ਕਰੇ ਸਗਲ ਬਨ ਰਾਈ ਫੂਲੰਤ ਜੋਤੀ ਐਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਉ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਿਸ ਤਵ ਕੰਧੇ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਜਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰ ਅੰਦਲੋ ਵਿਤ ਮਨੋ ਅੰਦਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਉ ਪਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾਹੇ ਕਰ ਡੰਡੌਤ ਪੁਨ ਵੱਡਾਹੇ ਰਹਾਉ ਸਾਕਤ ਹਰ ਰਸਾਧ ਨੇ ਜਾਣਿਆ ਤਿਨੇ ਅੰਤਰ ਹਉਮੈ ਕੰਡਾਹੇ ਜਿਉਂ ਜਿਉਂ ਚਲੈ ਚੁਬੈ ਦੁਪਾਵੈ ਜਮਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੁਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾੜ ਚਲੋ ਹਰ ਲਾਹਾ ਆਇਆ ਗੈ ਬਸਨੁ ਸਹੇਲਾ ਔਦ ਘਟੈ ਦਿਨ ਸਿਰੇ ਨਾਰੇ ਮਨ ਗੁਰ ਮਿਲਕਾ ਸਵਾਰੇ ਰਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹ ਜਗਾਏ ਪਿਆਵੈ ਇਹੋ ਰਸੇ ਅਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਚਿਓ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮੈਲ ਪਾਓ ਸੁਖ ਸਹਿਜੇ ਬੌਰ ਨਾ ਹੋਏ ਗੋ ਫੇਰਾ

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਵ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਔਨ ਦਿਆਵੇ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਇਰੈਨ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ।

Wah, guru. Wah, guru. Wah, guru. Wah, guru. Wah, guru. Wah, guru. Wah,

Wah guru, wah guru, wah guru, wah guru, wah guru, wah guru.

वाहगुरु वाहगुरु वाहगुरु वाहगुरु वाहगुरु वाहगुरु वाहगुरु।

ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ।

ਸਾਧਕ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਗਏ ਸਿਮਰਨ ਰਿੱਧ ਸਿੱਧ ਨਾਉ ਨਿੱਧ।

ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਧਾਕੇ ਲਾਗੋਂ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰਾ ਮੁੱਛਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁੱਜੈ।

ਮਾਹੇ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਧੰਨ ਬੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ ਸਿਮਰਨ ਦੇ ਲਾਗੇ ਜਿਨੇ ਆਪ ਦਯਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਗੋ ਸਿਮਰੇ ਸੇ ਪਾਰਬੁਕਾਰੀ ਪ੍ਰਭ ਗੋ ਸਿਮਰੇ ਤਨ ਸਤਬਲਹਾਰੀ ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਗੋ ਸਿਮਰੇ ਤਨ ਸੁਖ ਬਿਹਾਵਾ ਪ੍ਰਭ ਗੋ

ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨੇਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ

ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਪ ਸੁਖ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ

ਢਡੂਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਦਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸੀਮ੍ਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਵਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਘਟਾਏ ਹੋਮੇ ਘਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਖੰਡ ਪ੍ਰਿਥਮੀ ਫਿਰਾ ਚਰ ਜੀਵੈ ਮਹ ਉਦਾਸ ਤਪੀਸਰ ਥੀ ਵਾਹ ਅਗਨ ਮਾਏ ਹੋਮਤ ਪ੍ਰਾਨ ਕਨਕ ਸਵਹਿਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਦ ਸਾਧਨ ਨਿਮਖ ਨਿਮਕਰ ਸਰੀਰ ਖਟਾਵੈ ਤੋ ਵੀ ਹੋਮੈ ਮੈਲ ਨਾ ਜਾਵੇ ਹਰ ਕੇ ਨਾਮ ਸੰਸਰਗ ਸ਼ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ

ਬਲਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾ ਕਾ ਮਿਟੇ ਬਮਾਨ ਆਪਸ ਕਉ ਜੋ ਜਾਣੇ ਨੀਚਾ ਸਊ ਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟ ਘਟ ਚੀਨਾ ਮਨ ਅਪਨੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ

ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ

ਆਹੋ ਜੁਗਤ ਬੇਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਘਰ ਕਰਮ ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਓ ਬਿਨ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਗ ਤੇਰੇ, ਤੁਮਰੀ ਕਿਰਪਾ ਮੈਂ ਸੂਖ ਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੁ ਆਗੇ।

ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨ ਹੋਵੈ ਜਿਸਕੀ ਬਸ ਅੱਗੇ ਰਾਖੇ।

ਆਵਿਓ ਬਿਰ ਸਿਓ ਮਨ ਪਛਤਾਵੈ, ਜੋ ਦੀਸੈ ਸੋ ਚਾਲਣ ਹਾਲ ਪਟਰਿਓ ਤੈ ਅੰਧ ਅੰਧਾਰ। ਬਟਾਉ ਸਿਓ ਜੋ ਲਾਵੇ ਨੇ ਤਾ ਕੋ ਹਾਥ ਨਾ ਆਵੇ, ਕਹੇ ਮਨ ਹਰ ਕੇ ਨਾਮ ਕੀ ਬਰੀ ਸੁਖਦਾਈ, ਕਰ ਕਿਰਪਾ ਨਾਨਕਾ ਬੁਲਾਇ ਲਾਈ। ਮਿਥਿਆ ਧਨ ਧਨ ਕੁਟਮ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਹ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਅਸੀ ਅਸੁ ਬਸਤਰਾ, ਮਿਥਿਆ ਰੰਗ ਸੰਗ ਮਾਇਆ ਭੇਖਸਤਾ, ਮਿਥਿਆ ਧਰੋਹ ਮੋਹ ਅਭਿਮਾਨ, ਮਿਥਿਆ ਆਪ ਸੁਪਰ ਕਰਤ ਗੁਮਾਨ। ਅਸਿਰ ਭਗਤ ਸਾਧ ਕੀ ਸਰਨ, ਨਾਨਕ ਜਬ ਜਬ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਬਰ ਨਿੰਦਾ ਸੁਨਹਿ, ਮਿਥਿਆ ਹਸਤ ਪਰ ਦਰਭ ਕੋ ਹਿਰੇ, ਮਿਥਿਆ ਨੇਤਰ

ਕਾਰਾਂ ਬਿਨ ਬੁੱਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰਿ ਹਰਿ ਨਾਮ ਲਏ ਬਿਰਥੀ ਸਾਖਤ ਕੀ ਆਰਜਾ ਸਾਜ ਬਿਨਾ ਕੇ ਹੋਵਤ ਸੁੱਚਾ ਬਿਰਥਾ ਨਾਮ ਬਿਨਾ ਦਲ ਅੰਧ ਮੁੱਖਾ ਬਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਮ੍ਰਿਥੇ ਸਭ ਕਾਮ ਜੋ ਕਿਰਪਨ ਕੇ ਨਰਾਰ ਦਾਮ ਧਨ ਧਨ ਤੇਜਨ ਜੇ ਘਟ ਬਸਿਓ ਹਰ ਨਾਮ

ਸਾਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਨ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਭਾਵ ਸਿਆਨਮ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵ ਤਸਲਾਏ ਲੜਦਾਏ ਤਾਂ ਧਨੰਤਰ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ

ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾ ਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ। ਜੇ ਪ੍ਰਸਾਦ ਜੁਗੋਨਾ ਬਾਹੁ ਉੱਚੇ ਮਨ ਸਾਹ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਹੀ ਦੁਰਲਭ ਦੇ ਨਾਨਕਤਾ ਕੀ ਭਗਤ ਕਰੇ ਹੈ। ਜੇ ਪ੍ਰਸਾਦ ਆਭੂਖਨ ਪਹਿ ਰੀਜੈ ਮੰਤ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਅਸਵਹਸਤ ਸਵਾਰੀ

ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹੱਸ ਕਰ ਚਲੇ, ਜੇ ਪ੍ਰਸਾਦ ਸੰਪੂਰਨ ਫਲੇ, ਜੇ ਪ੍ਰਸਾਦ ਪਰਮਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਵਰਖਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ

ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿੰਨ ਕੋ ਮਿਲਿਓ ਪ੍ਰਭ ਬਿਨਾਸ ਕਈ ਕੋਟ ਮੰਗੇ ਸਾਤ ਸੰਗ ਪਾਰ ਬ੍ਰਹਮ ਦਿਲ ਲਾਗਾ ਰੰਗ ਜਿਨ ਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ।

ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨੋ ਵਤਾਤਮ ਪ੍ਰਗਾਸ ਕਈ ਕੋਟ ਸਤ ਕੇ ਬੇਤੇ ਸਦਾ ਨਿਹਾਰੇ।

ਪ੍ਰਭਾਵੇ ਮਾਨੁਗਤ ਭਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਨਸਾਸਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਪੱਖ ਹੈ ਪ੍ਰਭਾਵੇ ਤਾਂ ਪਤ ਤੁਧਾਰੇ ਆਪ ਕਰਿਆ ਬਨ ਵਿਚਾਰੇ ਦੁਹਾਂ ਸ੍ਰਿਆਂ ਕਾਵ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ

ਗੁਰ ਪ੍ਰਸਾਦ ਨਾਨਕ ਸੱਚ ਕਹਾ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਤਾੜ ਤੀਰਥ ਇਸ਼ਨਾਨ ਕਬੂ ਸਿਸਾ ਦੁਖਮੁਖ ਗਿਆਨ ਕਬੂ ਕੀਟ ਹਾਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾ ਨਰਬਜ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਤਿਮਨ ਚਾਵੇ ਜੋ

ਕਾਲੇ ਅਸ਼ਟਪਦੀ ਜਿਸਕੇ ਅੰਦਰ ਰਾਜ ਮਹਾਨ ਸੋ ਨਰਕ ਪਾਤੀ ਹੋਵ ਸਮਾਨ ਜੋ ਜਾਣੇ ਮੈਂ ਜੋ ਬਲਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮੰਦ ਗਾਵੇ ਜਨਮ ਮਰੈ ਬੋ ਜੋਨ ਪ੍ਰਮਾਵੈ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖੰਦਾ ਅਗਿਆਨ ਕਰ ਗਿਰਬਸ ਕੇ ਹਿਰਦੈ ਗਰੀਬੀ ਵਸਾਵੈ ਨਾਨਕ ਇਹਾਂ ਮੁਕਤ ਆਗੇ ਸੁਖ ਪਾਵੈ ਧਨਵੰਤਾ ਏ ਕਰ ਕਰਵਾਵੈ ਤ੍ਰਿੰਨ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਪਰ ਕਰੇ ਆਸ ਬਲ ਭੀਤਰ ਤੱਕ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਰਮੇ ਹੋਏ ਜਾਏ ਪਸਮੰਤ

ਮਰੇ ਨਾ ਮਿਨਸੇ ਆਵੈ ਨਾ ਜਾਏ, ਨਾਨਕ ਸਦੀ ਰਹਿਆ ਸਮਾਏ। ਆਪ ਵਿਦੇਸ਼ਾ ਸਮਝਿਆ, ਬਾਪੇ ਰਚਿਆ ਸਭ ਕੈ ਸਾਥ। ਆਪ ਕਿਨੂੰ ਆਪਣ ਵਿਸਥਾਰ, ਸਭ ਆਕਾਸ਼ ਉਸਕਾ ਉਹ ਕਰਨੇ ਹਾਰ। ਉਸਤੇ ਭਿੰਨ

ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਗਿਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟਗੜ ਸੁਣੀ ਸਰਾਵਨ।

ਵੀਤੇ ਟੁੱਟਾ ਸੰਗਾ ਦੁਖੀ ਕਿਤੇ ਕਾਜ ਨਾ ਪਹੁੰਚਾ ਸੰਗੇ ਦੁਖੀ ਧਿਆਨ ਭਰਮਾਈਏ ਸੰਗਾ ਦੁਖੀ ਉਜੜ ਪਾਈਐ ਸੰਗਾ ਦੁਖੀ ਅੰਦਰ ਦੇ ਥੋਤਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਗੇ ਦੁਖੀ ਕੀ ਜੜ ਕਿਛ ਨਾਹੇ ਆਬਨ ਵੀ ਜਾਪੇ ਹੀ ਖਾਹੇ ਸੰਗੇ ਦੁਖੀ ਕਬਰ ਨਾ ਰੱਖਣ ਹਾਰ ਨਾਨਕ ਸੰਭਾਵਿਤਾ ਲਏ ਉਭਾਰ ਸੰਗਾ ਦੁਖੀ ਇਉਂ ਬਿਲ ਲਾਏ ਜਲ ਵੀ ਹੁਣ ਮਛਲੀ ਤੜਫਟਾਏ ਸੰਗਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਵਕ ਇੰਦਰ ਨਹੀਂ ਧਰਪੈ ਸੰਗਾ ਦੁਖੀ ਛੁਟੇ ਅਕੇਲਾ ਜੋ ਬਵਾੜ ਤਿਲ ਖਿਤ ਮਾਹੇ ਦੁਹੇਲਾ ਸੰਗਾ ਦੁਖੀ ਧਰਮ ਤੇ ਰਹਿ ਸੰਗਾ ਦੁਖੀ ਸਦਮਥਿਆ ਕਹਿਤ ਕਿਰਤ ਨਿੰਦਕਾ ਤੁਰਹੀ ਪਿਆ ਨਾਨਕ ਜੋ ਤਿਸ ਭਾਵੇ ਸੋਈ ਥਿਆ ਸੰਗੇ ਸੰਤਗਾ ਦੁਖੀ ਬਿਗੜੋ ਬਏ ਜਾਏ ਸੰਗੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਗਾ ਦੁਖੀ ਸਦਾ ਸਹਿਕਾਈਐ ਸੰਗਾ ਦੁਖੀ ਨਾ ਮਰੇ ਨਾ ਜੀਵਾਈਐ ਸੰਗੇ ਦੁਖੀ ਕੀ ਪੁਜੇ ਨਾ ਆਸਾ ਸੰਗਾ ਦੁਖੀ ਉੱਠ ਚਲੇ ਨਿਰਾਸਾ ਸੰਗਾ ਦੁਖ ਨਾ ਦ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤਨਾ ਮਿੱਟਾ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘੜ ਦਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਸੇ ਧਿਆਵੋ ਸਾਸ ਗਿਰਾ

ਏਕ ਪਛਾਣੈ ਇਤ ਦੁਖੀਓ ਸੋਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦਿ ਆਪਣੇ ਆਪ ਸੁਝੈ ਦਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਗਾਇਤ ਸਰਬ ਰੋਗ ਤਿਉਹਾਰ ਜਾਂ ਰਹਿਤ।

ਤਾਂ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਾਰ ਬਿਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਏ ਸਮਾ

ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਇੱਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਮੁਖ ਕਹਿਤ ਸੱਚ ਸੱਚ ਆਕਾਰ ਸੱਚ

ਸਤਿਪੁਰਖ ਸਤਿ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤਿਪੁਰਖ ਸਭ ਮਾਇਆ ਸਵਾਣੀ ਸਤਿਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤਿ ਕਰਣੀ ਨਿਰਮਲ ਨਿਰਮਲ ਸੇ ਬੁਝਾਏ ਤਿਸੇ ਸਭ ਭਲੀ।

ਹੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਦਰਸ਼ਨ ਸਤ ਸਤ ਬੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੰਤਾ ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਾਸੁਰ ਬਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭੋਏ ਬਸਾਨਾ ਸਿਵ ਜਾ ਤਿਸ ਮਾਹੇ ਸਮਾਨਾ ਬਸ ਮਾਏ ਲੈ ਬਸ ਗਡਾਈ ਤਾਗੋ

ਸਰਬ ਸੁਖ ਪਾਵੈ ਤੇ ਸਿਖ ਦਰ ਸਭ ਪਾਪ ਮਿਟਾਵੇ ਆਪਣ ਸਿਆਲਮ ਸਗਲੀ ਛਾੜ ਤੇ ਜਨ ਕੀ ਤੂੰ ਸੇਵਾ ਲਾਗ ਪਾਵਨ ਜਾਨਾ ਵੀ ਤੇਰਾ ਨਾਨਕ ਤੇ ਜਨ ਕੇ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕਾ ਸੰਗ ਸਿੱਖ ਉਦਰਾ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੋ ਗੁਰ ਸਦਾ ਦਯਾਲ ਸਿੱਖੀ ਗੁਰ ਦੁਰਮਤ ਮਲ ਹੈਰਾ ਗੁਰਬਚਨੀ ਹਰ ਨਾਮ ਚਰੈ ਸਤਿਗੁਰ ਸਿੱਖੇ ਬੰਧਨ ਘਾਟਾ ਗੁਰ ਸਿਕਾ ਸਿੱਖ ਵਿਕਾਰ ਤੇ ਹਠ ਹੈ ਸਤਿਗੁਰ ਸਿੱਖੋ ਨਾਮ ਧੰਦੇ ਗੁਰਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖਾ ਹਰਤ ਬਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ

ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਥ ਜਾਣੈ ਸੋ ਸਤਿਗੁਰ ਜਿਰਦੈ ਹਰ ਨਾਵਨ ਕਬਾਰ ਗੁਰ ਕੋ ਬਲ ਜਾਓ ਸਰਬਨਦਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਨੰਗਰਾਤਾ ਬ੍ਰਹਮੈ ਜਨ ਜਨਮੈ ਪਾਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ ਸਹਿ ਸਿਆਨ ਬਲਿਆ ਨਾ ਜਾਈਐ ਨਾਨਕ ਐਸਾ ਗੁਰ ਬਡਭਾਗੀ ਪਾਈਐ

ਨਾਨਕ ਜਿਸ ਭਾਵਤ ਸਿਲਾਏ ਮਿਲਾਏ ਜਿਹਬਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾਂ ਪਾਉਛਤ ਪ੍ਰਾਣੀ ਅਗਮ ਅਗੋਚਰ ਬ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਵਿਧਾਈ ਤਾਂ ਕਿ ਕੀਮਤ ਕਰ ਨਾ ਪਾਈ ਅਨਕ ਭਗਤ ਬੰਧਨਿਤ ਕਰਹੇ ਚਰਨ ਕਮਲ ਹਿਰਦੈ ਸਿਮਰੇ ਸਤਵਲ ਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰਸ ਪਾਵੇ ਜਨ ਗੋਏ ਅੰਮ੍ਰਿਤ ਪੀਵੇ ਅੰਮ੍ਰਿਤ।

ਨਾਨਕ ਭਰਮੋ ਦੁਖ ਤੈਥੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਨੰਤ ਭੈ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਦੇਸੇ ਭਾਉ ਜੂਕਾ ਨਿਰਭਏ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸ ਗਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਭਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰ ਜਾ ਸਰਮ ਨਿਰਗੁਣ ਆਪ ਸਰਗੁਣ ਪੀ ਵਹੀ ਕਲਾ ਧਾਰਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦ ਦੂਜਾ ਨਾਹੀ ਗੋਏ ਸਰਬ ਨਿਰੰਤਰ ਏਕੋ ਸੋਏ ਓਦ ਬੋਧ ਰਵਿਆ ਰੂਪ ਰੰਗ ਭਏ ਵਰਗਾ ਸਾਧ ਕੇ ਸੰਗ ਰਚ ਰਚ

ਸਹਿ ਹਰ ਸੋਇ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਵਨ ਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਕਾਸ ਤਿਤਕਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜੰਪਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਛਾ ਆਵਾਗਮਨ ਮਿਟੇ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਗਾਵੇ ਉਦਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਗ ਭਾਵਨਾ ਛੁੱਟਣ ਹਾਰੇ ਸਿਮਰਤ ਸਾਸ ਵੇਦ ਵਿਚਾਰੇ ਅਰਗੀ ਭਗਤ ਕਰੋ ਮੱਲਾਏ ਮਨ ਮੰਚਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਕਿਆਲ ਬਟਾਮੇ ਮੂਰਖ ਮਨਾ ਸੁਧ ਮੀਤ ਕੁਟਮ ਅਰ ਬਨ ਤੇ ਕਹਾਉ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਤੇ ਕਹਾਉ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀਏ ਤਸ ਬੁਜੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਬਾਤੋਂ ਲੈ ਆਨੇ ਭਗਤ ਬਿਨਾ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ

ਸਰਨਾਮ ਸੰਭਾਲ ਛਾੜ ਸਿਆਨਵ ਸਗ ਸਾਠ ਸਿਆਨਵ ਸਗਲੇ ਮਰਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਜ ਕਰੋ ਬੇਵਹਾਰੀਆਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪੇ ਕੋ ਸਾਰ ਆਹੇ ਏਕ ਸਿਮਰ ਏਕੋ ਮਨ ਆਹੇ ਏਕਸ ਗੇ ਗੁਣ ਗਾਓ ਆਨੰਦ ਮੰਥਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਰਹੋ ਪ੍ਰਭ ਆਪ।

ਰਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ ਸਾਹ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ

ਪ੍ਰਭਗੀ ਦੁਸ਼ਮਾ ਸੁਖ ਹੋਏ ਅਰਸ ਬਾਬੇ ਬਿਰਲਾ ਗੋਏ ਜਨ ਚਾਖਿਆ ਸੇ ਜੰਤਰ ਬਥਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਬਜੇ ਚਾਓ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਵਰਗਾ ਸੰਦਿਲ ਨਿਵਲਾਗ ਬੜੇ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਬਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੋ ਸਦਾ ਨਿਹਾਲ ਬੰਧਨ ਕਾਢ ਮੁਗ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ਪੁਨੀ ਸਰਦਾ ਸੂਰੀ ਰਵ ਰਿਹਾ ਸਤਸੰਗ ਜੂਰੀ ਜਿਸਗਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਗੋ ਬਿਸਰੇ ਜੇ ਘਾਲ ਨਾ ਬਾਨੇ ਸੋ ਗੋ ਬਿਸਰੇ ਜੇ ਕੀਆ ਜਾਣੇ ਸੋ ਗੋ ਬਿਸਰੇ ਜਿਨ ਸਭ ਕੁਛ ਦੀਆ ਸੋ ਗੋ ਬਿਸਰੇ ਜੇ ਜੀਵਨ ਜੀਆ ਸੋ ਗੋ ਬਿਸਰੇ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਰਲਾ ਲਾਖੇ ਸੋ ਗੋ ਬਿਸਰੇ ਜੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰਤ ਤੇਹਾ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋਏ ਕਾਮਾਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਪਰਾ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀਸ਼ਾਰ ਸਰਬ ਕਲਿਆਣ ਸੂਖ ਨਿਦਨਾ ਬੁੱਢ ਜਾਤ ਪਾਏ ਵਿਸਰਾਮ ਸਗਲ ਦੂਕਾ ਵਿਨਾਸ ਨਾਨਕ ਨਾਮ ਜਪੋ ਗੁੰਤਾ ਸੁਭਜੀ ਪ੍ਰੀਤ ਪ੍ਰੇਮ ਰਸਾਓ ਮੰਤਰ ਅੰਤਰ ਇਹੀ ਸੁਭਾਓ ਨਿਤਰੋ ਬੇਗ ਦਰਸ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਜਨਾ ਕੇ ਮੰਤਰ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸ ਤੀਜੇ ਕਰ ਪਾਇਆ ਗੁਰਪ੍ਰਸਾਦ ਨਾਮ ਜਪ ਲਿਆ

ਜਾਂ ਅਭਗਤ ਭਗਤ ਆਪ ਜਾਂ ਪਸਰੇ ਪਾਸਾਰ ਸੰਤ ਪ੍ਰਤਾਪ ਦਹੋਂ ਪਾਕਾ ਆਪੇ ਧਨੀ ਉਨਕੀ ਸੋਭਾ ਉਨਹੁ ਬਨੀ ਆਪੇ ਗੌਤ ਕਰੇ ਆਨੰਦ ਚੋਜ ਆਪੇ ਰਸ ਭੋਗ ਅੰਦਰ ਜੋਗ ਜਿਸ ਭਾਵਿਤ ਸਾਪਨ ਨਾਏ ਲਾਵੈ ਜਿਸ ਭਾਵਿਤ ਖੇਲ ਖਿਲਾਵੈ ਬੇਸੁਮਾਰ ਅਥਾ ਅਗੰਤ ਅਤੁਲੈ

ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾ ਤਿਸ ਭਾਵਿਤਾ ਸਿਰਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਇਆ ਆਪ ਨੂੰ ਸੋ ਸਭ ਜਗਤ ਪਰੋਏ ਜਾਗੋ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕੇ ਹਾਥ ਦੀਨ ਦਇਆਲ ਅਨਾਥ ਹੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ

ਬਨਿਆਈ ਹੁਕਮ ਬੂਝ ਪਰਮ ਬਦਭਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ, ਅੰਦਰ ਪੁੱਜੇ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ।

ਜਾਹੇ ਤਿਸ ਤੇ ਦੂਰ ਗਾਂ ਗੋ ਜਾਏ ਪਰੇ ਰੱਖਣ ਹਾਰ ਤੇ ਆਏ ਨਿਰਭਉ ਜਪੇ ਸਗਲ ਭਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾਏ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨੋ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪ੍ਰੇ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ।

ਕੀ ਨੀ ਮਾਇਆ ਸਭਗੇ ਮਤ ਆਲਪ ਤੋ ਰਾਹੈ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੇ ਤਾਰੇ ਸਮਾਏ ਇਸੇ ਹੋਏ ਸੋ ਰਾਹੀ ਬੁਰਾ ਉਰਾ ਕਹਾਉ ਕਿਨਾ ਕਛ ਕਰਾ ਆਪ ਭਲਾ ਕਰ ਤੂੰ ਤਤ ਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ

ਸਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾ ਬਾਰੰਗਵਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਰੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ।

ਤੈਨੂੰ ਕਿਹਾ ਸਾਥੇ ਸ਼ਰਨ ਜੋਗ ਸੰਸਰ ਨਹੀਂ ਆਏ, ਕਰ ਕਿਰਪਾ ਪ੍ਰਭ ਆ ਮਿਲਾਏ, ਮਿਟ ਗਏ ਬੈਰ ਭਏ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗਲੈਨ, ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵ ਕੀ ਸੇਵ, ਆਲ ਜੰਜਾਲ ਬਿਕਾਰ ਤੇ ਰਹਿਤੇ, ਰਾਮ ਨਾਮ ਸੁੰਦਰਸਨਾ ਕਹਿਤੇ, ਕਰ ਪ੍ਰਸਾਦ ਦਿਆ ਪ੍ਰਭਧਾਰੀ, ਨਾਨਕ ਨਿਭੀ ਖੇਪ ਹਮਾਰੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ

ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ।

ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਣ ਜੀ ਆ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਐ।

ਪਜਹੰਗ ਪ੍ਰਿਆ ਸੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ

ਪੰਜ ਅਲੱਖ ਅਪੱਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੋਨੀ ਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭਜੰਗ ਪ੍ਰਿਆਸੰਦ

ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸਗ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।

ਹਾਰਿਆ ਜੀਹੋ ਨਿਰਮਲ ਬਾਰਹੁ ਨਿਰਮਲ ਬਾਰਹੁ ਤਾ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸਰ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਨਿਭਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਰੀ ਮੱਤੇ, ਸ੍ਰੀਮੁਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਮੁੱਚੀ ਸੇਵਾ ਨਿਭਾਉਂਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਆਓ ਹੁਣ ਸ੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਆਰੰਭ ਹੋ ਰਹੇ ਹਨ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਜਥੇ ਸਮੇਤ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਅੱਜ ਸ਼ਾਮ ਦੇ ਜੋ ਅਖੰਡ ਕੀਰਤਨ ਸਮਾਗਮ 6:30 ਤੋਂ ਲੈ ਕੇ ਰਾਤ 9 ਤੱਕ ਹੋਣਗੇ, ਸਭ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਅਤੇ ਸ਼ਨੀਵਾਰ ਜੋ ਰਾਤ 9 ਤੋਂ ਲੈ ਕੇ ਐਤਵਾਰ ਵਾਲੇ ਦਿਨ ਅੰਮ੍ਰਿਤ ਵੇਲੇ ਤੱਕ ਰਹਿਣ ਸਭਾਈ ਕੀਰਤਨ ਹੋ ਰਹੇ ਹਨ। ਅਤੇ ਨਾਲ ਹੀ ਜੋ ਪਿੰਡ ਪਲਾਹੀ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਜੋ ਸਮਾਗਮ ਹੁੰਦੇ ਹਨ, ਕੱਲ੍ਹ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ। ਸਾਰਾ ਦਿਨ ਹੀ ਜੋ ਦੀਵਾਨ ਸਜਣਗੇ, ਨਾਲ ਹੀ ਆਪਣੇ ਕੋਲ 3 ਵਾਸਤੇ ਭਾਈ ਲਖਵਿੰਦਰ ਸਿੰਘ ਸੋਹਲ ਦਾ ਢਾਡੀ ਜਥਾ ਵੀ ਪਹੁੰਚ ਰਿਹਾ ਹੈ। ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜਾਬ ਪੀਨ ਭੋਗ ਭੋਗ ਕਹਿ ਭਸਮੜ ਭੋਰ ਸਦਾਇਆ ਵੱਡਾ ਹਾਉ ਦੁਨੀਦਾਰ ਕਾਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤਵਾ ਚ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੇ ਪਾਉਂਦੀ ਹੁਣ ਸੁਣੇ ਕਹਿ ਰੁਆਇਆ ਮਨ ਅੰਧਾ ਜਨਮ ਗਵਾਇਆ ਮਨ ਅੰਧਾ ਜਨਮ ਗਵਾਇਆ।

ਕਰੇ ਜੇ ਆਪਣੀ ਤਨ ਤ੍ਰੀ ਸਤਿਗੁਰ ਪਾਇਆ। ਇਹ ਜੀ ਬੁੱਤ ਜਨਮ ਭਰਮੇ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜਿਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ। ਸਤਿਗੁਰ ਮੇਰੇ ਸਤ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਬਿਨ ਸਤਿਗੁਰੂ ਕਿਰਨ ਪਾਇਓ, ਬਿਨ ਸਤਿਗੁਰ ਕਿਰਨ ਪਾਇਓ, ਸਤਿਗੁਰੂ ਵਿਚਾ ਬਿਰਖਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰੂ ਮਿਲਿਆ ਸਦਾ ਮੁਕਤ ਜਿਨ ਵਿੱਚੋਂ ਚੁਕਾਇਆ, ਤੁਮੇ ਵਿਚਾਰ ਹੈ ਜਿਨ ਸੱਚੇ ਸਮੇਂ ਚਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਤੁਹਾਡੀ ਸੇਵਕ ਸੰਦੋਕੀ ਜਿਨ ਸੱਚ ਸੱਚ ਤੇ ਆਇਆ ਉਹਨੇ ਮੰਦ ਪੈਰ ਰੱਖੋ ਕਰ ਸੋ ਕਰ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੇਵਕ ਲਮਤ ਦੇਵੇ ਚੜਸਵਾਇਆ।

ਸੱਚਾ ਸਾਹਿਬ ਇੱਕ ਦੂਜੇ ਨੇ ਸੱਚ ਸੱਚ ਵਰਤਾਇਆ ਜਿਸ ਤੋਂ ਦਿੱਤ ਮਿਲੇ ਸੱਚ ਜਿਸ ਤੋਂ ਦਿੱਤ ਮਿਲੇ ਸੱਚ ਤੱਕ ਨੇ ਸੱਚ ਕਮਾਇਆ ਸਤਿਗੁਰੂ ਮਿਲੇ ਸੱਚ ਪਾਜਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨੂੰ ਜਾਣ ਵੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ।

ਤੇ ਤੇਰੇ ਮਨ ਭਾਉਣ ਦੇ ਦਰਸੋਨ ਕੀਰਤ ਗਾਵਦੇ ਨਾਨਕ ਕਰਮਾ ਬਾਰ ਦਾ ਢੋਨ ਲੈਣੀ ਧਾਵਦੇ ਇੱਕ ਮੁੱਲ ਬਚਨ ਆਪਣਾ ਨਹਾਉਂਦਾ ਗਣਾਇਂਦੇ ਹੋ ਢਾਡੀ ਕੰਨੀ ਜਾਤ ਹੋਰ ਤੁਮ ਜਾਤ ਸਦਾਇਂਦੇ ਤਿੰਨ ਮੰਗਾ ਜਿੱਤ ਜਿੱਤ ਇਹੋ ਜਿਹੇ ਤਿੰਨ ਮੰਗਾ ਜਿੱਤ ਜਿੱਤ

ਪੁੱਤਰ ਕਰਮ ਦਿਨਾਂ ਕੋ ਤੁਧ ਪਾਇਆ ਤਾਂ ਤਿੰਨੇ ਕਿਸਮ ਤੇ ਆਇਆ ਵਾ ਇਹਨਾਂ ਜਨਤਾ ਕਾ ਵਸ ਕਿਸਮੇ ਤੁਧ ਵੇਖੀ ਜਗਤੀ ਉਪਾਇਆ ਇਕਨਾ ਨੂੰ ਤੁ ਵੇਲੇ ਕਾ ਪੁੱਤ ਦਿਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਸਤਿ ਸਮਾਇਆ ਸਹਿਜੇ ਸਤਿ ਸਮਾਇਆ।

ਹੋੜੀ ਸਤਿਗੁਰੂ ਬਟੋਵਾਰ ਜਿਤ ਜਿਤ ਮਿਲਿਆ ਕਿਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੇ ਇੰਨੇ ਨੇ ਤੇਰੇ ਜਗਤ ਨੇ ਹਾਲਿਆ ਖਸਮ ਜੋੜ ਦਿੱਤੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਝ ਥਾਵਰ ਲੈ ਕੇ ਨਵੇਂ ਚਾਰਿਆ ਕਰ ਕਿਰਪਾ ਪਾਰ ਉਤਾਰਿਆ।

ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰ ਜਿਸ ਹੁਕਮ ਬਣਾਏ ਸੀ ਹੁਕਮ ਬਣੇ ਹੋਏ ਪ੍ਰਮਾਣ ਤੇ ਕਿਸਮ ਕਾ ਮਹਿਲ ਪਾਏ ਸੀ ਕਿਸਮੇ ਭਾਵੇ ਸੋ ਕਰ ਮਨੁ ਚਿੰਦਾ ਸੋ ਫਲ ਪਾਏ ਸੀ ਤਾਦਰ ਕੇ ਪੈਦਾ ਜੈਸੀ ਤਾਦਰ ਕੇ ਪੈਦਾ।

ਔੜ ਚਿਤੇਂਦਰ ਸਭ ਕੋ ਵਿਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਿੜੇ ਆਪੇ ਹੀ ਕਰਮ ਕਰਾਇੰਦਾ ਵੱਡ ਹੋ ਵੱਡਾ ਵੱਡ ਮੇਦ ਨੇ ਸਿਰ ਸਿਰ ਧੰਦੇ ਲਾਇੰਦਾ ਨਦਰ ਉਪਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ ਧਰਮ ਅੰਗਣ ਪਿੱਖ ਨਾ ਪਾਇੰਦਾ।

ਔਰ ਜਿਤ ਸੇਵੇ ਸੁਖ ਪਾਈਏ ਸੋ ਸਾਹਿਬ ਸੁਖਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਕਾਲ ਪੂਰੇ ਕਿਉਂ ਘਾਲੀਏ ਮੰਦਾ ਮੂਲ ਕੀਚੇ ਦਿਲ ਮੀ ਨਦਰ ਨਿਹਾਲੀਏ ਜਿਉਂ ਸਾਹਿਬ ਨਾਲ ਨਹਾਰੀਏ ਤੇ ਵੇਹ ਪਾਸਾ ਢਾਲੀਏ ਕਿਸ ਲਾਹੇ ਉੱਪਰ ਘਾਲੀਏ ਕਿਸ ਲਾਹੇ ਉੱਪਰ ਘਾਲੀਏ।

ਹੁਣ ਚਾਕਰ ਲਗੇ ਚਾਕਰੀ ਜਿਤ ਲੈ ਕਿਸਮੇ ਪਾਏ ਹੋਰ ਮਿਲ ਕਿਸਨੋ ਅਗਲੀ ਉਹ ਵਜੋ ਬਿਦੂਣਾ ਖਾਏ ਕਿਸਮੇ ਕਰੇ ਬਰਾਬਰੀ ਫਿਰ ਗੈਰ ਅੰਦਰ ਪਾਏ ਵਜੋ ਗਵਾਏ ਅਗਲਾ ਮੂਹੇ ਮੂਹੇ ਪਾਣਾ ਖਾਏ ਜਿਸ ਜਡ ਤੱਕ ਖਾਵਣ ਤਸਕਰੀ ਸਭਾ ਸਨਾਨ ਕੁਕਮ ਨਾ ਚਲੇ ਨਾਲ ਕਸਮ ਚਲੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੇ ਵਡਿਆਈਆਂ ਕਿਛ ਕਹਿ ਨਾ ਕਹਿਣ ਜਾਏ, ਸੋ ਕਰਤਾ ਕਾਦਰ ਕਰਿੰਦ ਜੇ ਅਰਜਿ ਸਵਾਹੇ, ਸਾਈ ਕਰ ਕਮਾਵ ਨੇ ਧੁਰ ਛੋਡੇ ਤੇ ਨਾ ਪਾਏ, ਨਾਨਕ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜਿਤ ਸਰ ਜਾਏ, ਸੋ ਕਰੇ ਜਿਤ ਸਰ ਜਾਏ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਅੰਮ੍ਰਿਤਸਰ ਦਰਬਾਰ ਵਿੱਚ ਆਪ ਜੀ ਨੂੰ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਨੇ ਜੋੜੇ ਸਨ। ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨ ਜਥਾ, ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ। ਆਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਵਿੱਤਰ ਮੁਖਵਾਕ ਦੀ ਕਥਾ ਆਪ ਜੀ ਸਰਵਣ ਕਰੋ। ਭਾਈ ਸਾਹਿਬ ਭਾਈ ਗੁਰਜਨ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਪਾਸੋਂ ਪਿਆਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਨੇ, ਸਜੇ ਦੀਵਾਨਾਂ ਚ ਤੁਰਕੀ ਬਾਣੀ ਦੇ ਕੀਰਤਨ ਆਪ ਜੀ ਨੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰ ਦੇ ਕੀਰਤਨੀਆਂ ਪਾਸੋਂ ਸ੍ਰਵਣ ਕੀਤੇ ਹਨ। ਆਓ ਜੋ ਮੁੱਖ ਵਾਕ ਸਾਹਿਬ ਮਹਾਰਾਜ ਜੀ ਨੇ ਸਾਡੀ ਝੋਲੀ ਪਾਏ ਨੇ, ਚਿੱਤ ਵਿਰਤੀਆਂ ਨੂੰ ਇਕਾਗਰ ਕਰਕੇ ਮਹਾਰਾਜ ਜੀ ਦੇ ਬਚਨ ਸੁਣਦੇ ਹਾਂ ਤਾਂ ਕਿ ਅੱਜ ਦਾ ਜੋ ਉਪਦੇਸ਼ ਹੈ ਅਸੀਂ ਸੁਣ ਕੇ ਆਪਣੇ ਜੀਵਨ ਚ ਢਾਲ ਸਕੀਏ। ਚਿੱਤ ਬਿਰਤੀਆਂ ਨੂੰ ਕਰੋ ਇਕਾਗਰ। ਸ਼ਬਦ ਔਰ ਸਿਧਾਂਤ ਬਹੁਤ ਵਿਸਥਾਰ ਵਾਲਾ ਹੈ, ਸੰਖੇਪ ਰੂਪ ਚ ਵਿਚਾਰ ਕਰਦੇ ਹਾਂ। ਸਾਰੀ ਸੰਗਤ ਆਖੋ ਜੀ ਸਤਨਾਮ।

ਸੱਜਣ ਦੇਵ ਜੀ ਦੇ ਬਚਨ ਨੇ ਔਰ ਦੂਸਰੇ ਘਰ ਸੁਰਤਾਲ ਵਿੱਚ ਮਹਾਰਾਜ ਜੀ ਵੱਲੋਂ ਗਾਉਣ ਦਾ ਹੁਕਮ ਹੈ। ਅੱਠ ਪਦਿਆਂ ਵਾਲਾ ਪੌੜੀਆਂ ਵਾਲਾ ਸ਼ਬਦ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹਾਰਾਜ ਜੀ ਕਹਿੰਦੇ ਓਅੰਕਾਰ ਜੋ ਸਾਰਿਆਂ ਨੂੰ ਸਾਜਣ ਵਾਲਾ ਪ੍ਰਕਾਸ਼ਨ ਵਾਲਾ ਹੈ ਵਾਹਿਗੁਰੂ, ਉਹ ਇੱਕ ਹੈ। ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ। ਹੁਣ ਜਿਹੜਾ ਸ਼ਬਦ ਦਾ ਨਿਚੋੜ ਹੈ ਉਹ ਤਾਂ ਮਹਾਰਾਜ ਜੀ ਨੇ ਮੰਗਲ ਦੇ ਵਿੱਚ ਹੀ ਕਹਿ ਦਿੱਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇ ਵਿੱਚ ਵੀ ਗੁਰੂ ਦੀ ਕਿਰਪਾ ਨਾਲ ਉਹ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਭਾਈ। ਬਾਕੀ ਮਹਾਰਾਜ ਜੀ ਕਹਿੰਦੇ ਪਾਠ ਪੜ੍ਹਿਓ ਹਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ। ਬੰਦਾ ਪਾਠ ਪੜ੍ਹੀ ਜਾਏ, ਕਿਸੇ ਮੰਤਰ ਦਾ ਰਟਨ ਕਰੀ ਜਾਏ, ਵੇਦਾਂ ਨੂੰ ਵੀ ਪੜ੍ਹ ਲਵੇ, ਵਿਚਾਰ ਵੀ ਲਵੇ, ਨਿਉਲੀ ਕਰਮ ਵੀ ਕਰੀ ਜਾਏ, ਜਿਹੜੀ ਸੁਖਮਨਾ ਨਾੜੀ ਹੈ ਇਹਨੂੰ ਵੀ ਸਾਧ ਲਵੇ, ਭੰਗਵਾ ਨਾੜੀ ਨੂੰ ਕਹਿੰਦੇ ਆ, ਜਿਹੜੀ ਰੀੜ ਦੀ ਹੱਡੀ ਦੇ ਨਾਲ ਨਾਲ ਦਸਮ ਦੁਆਰ ਤੱਕ ਆਉਂਦੀ ਹੈ। ਜੋਗੀ ਦੀ ਸਾਧਨਾ ਸਵਾਸ ਦੁਆਰਾ ਕਰਦੇ ਹੈ ਔਰ ਜਿਹੜਾ ਗੁਰਮਤ ਦੇ ਵਿੱਚ ਰਾਜਯੋਗ ਹੈ ਉਹ ਸੁਰਤ ਦੁਆਰਾ ਹੁੰਦਾ ਹੈ। ਤੇ ਸੁਰਤ ਦੁਆਰਾ ਸਾਧਦੇ ਹੈ, ਜਿਹੜਾ ਸੁਰਤ ਦੁਆਰਾ ਸਾਧਣਾ ਆ ਉਹਦੇ ਚ ਤਾਂ ਕੋਈ ਸੰਕਲਪ ਨਹੀਂ ਰਹਿੰਦਾ, ਮੁੜ ਕੇ ਉਹ ਬਖਸ਼ਿਸ਼ ਹੋ ਜਾਂਦੀ ਹੈ ਮਹਾਰਾਜ ਜੀ ਦੀ। ਜਿਹੜਾ ਸਵਾਸ ਦੁਆਰਾ ਸਾਧਣਾ ਹੈ ਉਹਦੇ ਚ ਸੰਕਲਪ ਫੁਰਨੇ ਵਾਸ਼ਨਾ ਐਸਾ ਕੁਛ ਬਣਿਆ ਰਹਿੰਦਾ ਹੈ, ਵੇਦ ਵਿਚਾਰ ਨਾਲ ਵੀ ਬਣਿਆ ਰਹਿੰਦਾ, ਪਾਠਾਂ ਦੇ ਪਠਨ ਨਾਲ ਵੀ ਬਣਿਆ ਰਹਿੰਦਾ। ਹੁਣ ਕਈ ਵਾਰ ਨਾਲ ਨਾਲ, ਕਿਉਂਕਿ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਕਈ ਵਾਰ ਇੱਕ ਪੱਖ ਦੀ ਵਿਚਾਰ ਕਰਦੇ ਹਨ ਦੂਸਰਾ ਬਿਲਕੁਲ ਹੀ ਖੰਡਨ ਕਰ ਜਾਂਦੇ ਆ,

ਇੱਕ ਪੱਖ ਪਸੰਦ ਹੈ ਤੇ ਦੂਸਰਾ ਪੱਖ ਪਸੰਦ ਨਹੀਂ, ਲੇਕਿਨ ਦੂਸਰਾ ਪੱਖ ਵੀ ਉਸੇ ਦਾ ਹਿੱਸਾ ਹੈ। ਇਹ ਕਿਵੇਂ ਹੋ ਸਕਦਾ ਵੀ ਅਸੀਂ ਕਿਸੇ ਦਾ ਚਿਹਰਾ, ਕਿਸੇ ਦਾ ਬਾਡੀ ਦਾ ਅਗਲਾ ਪਾਰਟ ਪਸੰਦ ਕਰਦੇ ਹੋਈਏ ਤੇ ਅੱਧਾ ਪਾਰਟ ਉਹਦਾ ਪਸੰਦ ਨਾ ਕਰਦੇ ਹੋਈਏ?

ਜਿੱਦਾਂ ਮਰਜ਼ੀ ਕਰੋ। ਹੁਣ ਇੱਕ ਪਾਖੇ ਹੈ ਵਾਹਿਗੁਰੂ ਨੂੰ ਮਿਲਣ ਵਾਲਾ, ਜਦੋਂ ਇਹ ਪੱਖ ਤੇ ਵਿਚਾਰ ਹੋਏਗੀ ਸਭ ਚੀਜ਼ਾਂ ਦਾ ਖੰਡਨ ਹੋ ਜਾਏਗਾ। ਜਿਵੇਂ ਵਾਹਿਗੁਰੂ ਦੇ ਅੱਗੇ ਸਭ ਅਵਤਾਰਾਂ ਦਾ, ਦੇਵੀ ਦੇਵਤਿਆਂ ਦਾ, ਰਿਸ਼ੀਆਂ ਮੁਨੀਆਂ ਦਾ, ਸਭ ਦਾ ਖੰਡਨ ਹੋ ਜਾਂਦਾ। ਕਿਉਂ? ਵਾਹਿਗੁਰੂ ਵਰਗਾ ਹੈ ਨਹੀਂ ਕੋਈ, ਉਹਦੇ ਸਾਜੇ ਹੋਏ ਆ ਸਾਰੇ। ਲੇਕਿਨ ਜਿਹਦੀ ਜੋ ਵਾਹਿਗੁਰੂ ਨੇ ਡਿਊਟੀ ਲਾਈ ਹੈ, ਜੋ ਜਿਹਨੂੰ ਸੱਤਾ ਦਿੱਤੀ ਹੈ, ਜੋ ਜਿਹਨੂੰ ਤਾਕਤ ਦਿੱਤੀ ਹੈ, ਉਹਦੇ ਤੋਂ ਵੀ ਨਹੀਂ ਨਾ ਮੂੰਹ ਮੋੜਿਆ ਜਾ ਸਕਦਾ। ਦੋਨੋਂ ਗੱਲਾਂ ਬਾਣੀ ਨੇ ਕਹੀਆਂ ਨੇ, ਦੋਨੋਂ ਪੱਖ ਬਾਣੀ ਨੇ ਹੀ ਰੱਖੇ। ਇਹ ਪੱਖ ਵੀ ਬਾਣੀ ਰੱਖ ਰਹੀ ਹੈ ਕਿ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਪਿਆੰਗ ਮਸਾਦੇ। ਇਹ ਪੱਖ ਵੀ ਬਾਣੀ ਰੱਖ ਰਹੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸੋ ਪਾਠ ਦਾ ਫਲ ਹੈ, ਵੇਦ ਦਾ, ਗੁਰਬਾਣੀ ਦੀ ਵਿਚਾਰ ਦਾ, ਹਰ ਧਰਮ ਦੇ ਹਰ ਗ੍ਰੰਥ ਦੀ ਵਿਚਾਰ ਦਾ ਫਲ ਹੈ। ਫਿਰ ਜਿਹੜੀ ਭੋਂਗਮਾ ਨਾੜੀ ਸਾਧਣੀ ਹੈ, ਸੁਖਮੁਨਾ ਨਾੜ ਜਿਹਨੂੰ ਕਹਿੰਦੇ, ਉਹਦੇ ਸਾਧਣ ਦਾ ਵੀ ਫਲ ਹੈ। ਐਸਾ ਨਹੀਂ ਵੀ ਉਹ ਉਦਾਂ ਹੀ ਬਿਨਾ ਫਲ ਤੋਂ ਹੀ ਹੈ, ਨਿਸ਼ਫਲ ਹੈ, ਨਹੀਂ। ਮਹਾਰਾਜ ਜੀ ਕਹਿੰਦੇ ਫਲ ਹੈ, ਪਰ ਉਹ ਨਹੀਂ ਜਿਹੜਾ ਵਾਹਿਗੁਰੂ ਨੂੰ ਮਿਲਾਉਣ ਵਾਲਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਫਲ ਹੈ, ਅੱਗੇ ਕਹਿਣਗੇ ਬਚਨ ਸਾਰੇ। ਪੰਚ ਜਨਾਸਿਓ ਸੰਗ ਨਾ ਛੁੜਕਿਓ ਵਧ ਕਹਨ ਬੁੱਧ ਬਾਤੇ। ਕਹਿੰਦੇ ਤੰਗੀ ਕਿੱਥੇ ਆਉਂਦੀ ਹੈ? ਪੰਜ ਜਨ ਸਾਡੇ ਅੰਦਰ ਬੈਠੇ ਆ ਜਿਹੜੇ, ਉਹ ਨਾ ਪਾਠ ਪੜ੍ਹਨ ਵਾਲੇ ਦੇ ਨਿਵਿਰਤ ਹੁੰਦੇ ਆ, ਨਾ

ਇੱਥੇ ਕਦੇ ਵੀ ਪ੍ਰਬਲ ਨਹੀਂ ਹੁੰਦੇ ਕਿਸੇ ਤੇ, ਰਹਿੰਦੇ ਅੰਦਰ ਹੀ ਆ ਬੰਦੇ ਤੇ, ਪੰਜ ਦੇ ਪੰਜ ਇੱਕੋ ਹੀ, ਜਦੋਂ ਪੈਦਾ ਹੁੰਦਾ ਬਲਵਾਨ ਹੋਇਆ ਹੁੰਦਾ, ਫਿਰ ਜਦੋਂ ਕ੍ਰੋਧ ਬਲਵਾਨ ਹੋਇਆ ਹੋਵੇ ਕਿਸੇ ਦੀ ਨਹੀਂ ਸੁਣਦਾ ਬੰਦਾ, ਹੰਕਾਰ ਬਲਵਾਨ ਹੋਇਆ ਕਿਸੇ ਨੂੰ ਕੱਖ ਨਹੀਂ ਜਾਣਦਾ ਬੰਦਾ, ਮੋਹ ਬਲਵਾਨ ਹੋਇਆ ਹੋਵੇ ਉਹ ਆਪਣੇ ਪਰਿਵਾਰ ਦੇ ਮਾਇਆ ਪਦਾਰਥਾਂ ਦੇ ਵਿੱਚ ਡੁੱਬੇ ਰਹਿੰਦਾ, ਕਾਮ ਮਨ ਚ ਪੈਦਾ ਹੋਇਆ ਹੋਵੇ ਕਿਸੇ ਗੁਨਾਹ ਦੀ ਪਰਵਾਹ ਨਹੀਂ ਕਰਦਾ ਬੰਦਾ। ਮਹਾਰਾਜ ਜੀ ਕਹਿੰਦੇ ਇਹ ਗੱਲ ਤਾਂ ਨਹੀਂ ਹੈ ਵੀ ਪਰਵਾਹ ਨਹੀਂ ਕਰਦਾ, ਉਦੋਂ ਇਹਦੇ ਮਨ ਨੂੰ ਭੂਤ ਜਾ ਸਵਾਰ ਹੋਇਆ ਹੁੰਦਾ, ਜਦੋਂ ਭੂਤ ਜਾ ਉਤਰ ਜਾਂਦਾ ਫਿਰ ਪਛਤਾਉਂਦਾ ਬੰਦਾ ਵੀ ਆਹ ਕੀ ਹੋ ਗਿਆ, ਕ੍ਰਾਈਮ ਬੰਦਾ ਕਰ ਲੈਂਦਾ ਗੁੱਸੇ ਚ ਆ ਕੇ, ਕਿਹੜਾ ਬੰਦਾ ਜਿਹੜਾ ਕ੍ਰਾਈਮ ਕਰਕੇ ਕਦੇ ਖੁਸ਼ ਹੋਇਆ, ਜਦੋਂ ਸਜ਼ਾ ਮਿਲਦੀ ਆ ਫਿਰ ਰੋਂਦੇ ਦੇਖੇ ਆ ਤੜਫਦੇ ਆ।

ਪੰਜਾ ਤੋਂ ਸੰਗ ਨਹੀਂ ਛੁੱਟਦਾ। ਹੁਣ ਅਸੀਂ ਗੁਰਬਾਣੀ ਪੜ੍ਹਦੇ ਹਾਂ, ਵਿਚਾਰ ਵੀ ਕਰਦੇ ਹਾਂ, ਹੋਰ ਸਾਧਨ ਵੀ ਕਰਦੇ ਹਾਂ। ਜੇ ਅਸੀਂ ਮਹਾਰਾਜ ਜੀ ਦੇ ਬਚਨਾਂ ਚ ਨਹੀਂ ਰਹਿੰਦੇ ਤਾਂ ਫਿਰ ਸਾਡਾ ਵੀ ਸੰਗ ਨਹੀਂ ਛੁੱਟਦਾ ਇਹਨਾਂ ਪੰਜਾਂ ਤੋਂ। ਇਹ ਬਚਨ ਸਾਰੇ ਸਾਂਝੇ ਨੇ ਮਹਾਰਾਜ ਜੀ ਦੇ, ਚਾਹੇ ਕਿਸੇ ਨੂੰ ਜੋਗੀ ਨੂੰ ਕਿਹਾ ਹੋਵੇ ਕੋਈ, ਚਾਹੇ ਕਿਸੇ ਮੁੱਲਾ ਨੂੰ, ਚਾਹੇ ਕਿਸੇ ਪੰਡਿਤ ਨੂੰ, ਉਹ ਸਾਰੇ ਬਚਨ ਸਾਡੇ ਤੇ ਲੱਗਦੇ ਲੱਗਦੇ ਆ ਕੇ। ਮਹਾਰਾਜ ਜੀ ਕਹਿੰਦੇ ਉਲਟ ਕੇ ਬੁੱਧੀ ਚ ਹੰਕਾਰ ਵਧਾ ਲੈਂਦੇ ਆ ਬੰਦੇ। ਕਿਵੇਂ? ਇੱਕ ਗ੍ਰੰਥ ਦੇ ਬੋਲ ਨੇ, ਉਹ ਕਹਿੰਦੇ ਇਹ ਵੇਦ ਕੋ ਗਿਆਨ ਸੁਜਾਨਣ ਕੇ ਅਭਿਮਾਨ ਮਦਾਦ ਵਿਕਾਰ ਬਿਨਾਸੀ। ਕਹਿੰਦੇ ਜਿਹੜਾ ਧਰਮ ਗ੍ਰੰਥਾਂ ਦਾ ਗਿਆਨ ਹੈ, ਜਿਹੜੇ ਸਿਆਣੇ ਬੰਦੇ ਹੁੰਦੇ ਆ, ਰੱਬ ਦੇ ਭੈ ਚ ਰਹਿਣ ਵਾਲੇ ਹੁੰਦੇ ਆ, ਕਹਿੰਦੇ ਉਹਨਾਂ ਦੇ ਅੰਦਰੋਂ ਹੰਕਾਰ ਅਭਿਮਾਨ ਇਹ ਪੰਜ ਵਿਕਾਰਾਂ ਨੂੰ ਖਤਮ ਕਰ ਦਿੰਦਾ ਹੈ। ਧਰਮ ਗ੍ਰੰਥਾਂ ਦਾ, ਧਰਮ ਦਾ, ਪਰਮਾਤਮਾ ਦਾ ਗਿਆਨ। ਪੁੰਨ ਕੇਚਿਤ ਨੀਚਨ ਕੋ ਬਹੁਬੋਧ ਮਦੈ ਅਭਿਮਾਨ ਮਦਾਦ ਵਿਕਾਰ ਨਿਵਾਸੇ। ਕਹਿੰਦੇ ਜੇ ਉਹੀ ਗਿਆਨ ਕਿਸੇ ਨੀਚ ਬੁੱਧੀ ਵਾਲੇ ਬੰਦੇ ਦੇ ਦਿਮਾਗ ਚ ਚਲਾ ਜਾਏ, ਕਹਿੰਦੇ ਉਹਦੇ ਅੰਦਰ ਉਲਟ ਕੇ ਹੰਕਾਰ ਪੈਦਾ ਹੋ ਜਾਂਦਾ, ਅਭਿਮਾਨ ਪੈਦਾ ਹੋ ਜਾਂਦਾ, ਔਗਣ ਪੈਦਾ ਹੋ ਜਾਂਦੇ। ਇਸੇ ਕਰਕੇ ਜਿਹੜੇ ਪੁਰਾਣੇ ਬਜ਼ੁਰਗ ਲੋਕ ਸੀ, ਉਹ ਵਿੱਦਿਆ ਬੜੀ ਸੋਚ ਸਮਝ ਕੇ ਦਿੰਦੇ ਸੀ, ਖਾਸ ਕਰਕੇ ਧਰਮ ਦੀ ਵਿੱਦਿਆ, ਵੀ ਕਿਸੇ ਅਨ ਅਧਿਕਾਰੀ ਨੂੰ ਦੇ ਦਿੱਤੀ ਤੇ ਉਹਨੇ ਤਾਂ ਇਹਦਾ ਦੁਰਪ੍ਰਯੋਗ ਕਰਨਾ, ਧਰਮ ਦੀ ਵਿੱਦਿਆ ਦੁਰਪ੍ਰਯੋਗ ਹੋਏਗੀ ਤਾਂ ਉਹਨੇ ਸਮਾਜ ਦਾ, ਲੋਕਾਈ ਦਾ ਭਲਾ ਨਹੀਂ ਕਰਨਾ। ਧਰਮ ਦੀ ਜਿੰਨੀ ਵੀ ਵਿੱਦਿਆ ਹੁੰਦੀ ਹੈ ਉਹ ਲੋਕਾਈ ਦੇ ਭਲੇ ਲਈ ਹੁੰਦੀ। ਹੁਣ ਮਾਫ ਕਰਨਾ, ਦੁਨੀਆਂ ਦੇ ਉੱਤੇ ਕੁਝ ਕੁ ਧਰਮਾਂ ਦੇ ਲੋਕ ਜਿਨ੍ਹਾਂ ਦਾ ਸੋਸ਼ਲ ਮੀਡੀਆ ਆ ਗਿਆ, ਕੰਮ ਕੀ ਹੈ, ਚੌਥੇ ਕੁ ਦਿਨ ਸਮਾਜ 'ਚ ਕੋਈ ਨਾ ਕੋਈ ਚੰਗਿਆਰੀ 'ਚ

ਛੁੱਟੀ ਰੱਖਦੇ ਆ ਕਿਤੇ ਨਾ ਕਿਤੇ, ਕਿਤੇ ਨਾ ਕਿਤੇ, ਤੇ ਆਪ ਲੱਭੇ ਨਹੀਂ ਚਾਹੁੰਦੇ ਗਏ ਕਿੱਥੇ। ਇਸੇ ਤਰ੍ਹਾਂ ਇੱਕ ਦੂਜੇ ਦੇ ਧਰਮਾਂ ਦੇ ਖਿਲਾਫ, ਤੇ ਫਿਰ ਕਈ ਕਈ ਮਹਾਤਮਾ ਐਸੇ ਵੀ ਹੁੰਦੇ ਆ ਜਿਹੜੇ ਆਪਣੇ ਹੀ ਘਰ ਦੇ ਵਿੱਚ ਕਲੇਸ਼ ਪਈ ਰੱਖਦੇ ਆ। ਜਿੱਥੇ ਜਾਣਗੇ ਉਹਨਾਂ ਦਾ ਕੰਮ ਇਹ ਹੁੰਦਾ ਵੀ ਅੱਗ ਲਾਈ ਡੱਬੂ ਕੁੱਤਾ ਕੰਧ ਤੇ, ਵੀ ਸਿੱਖਾਂ ਨੂੰ ਲੜਾਇਆ, ਪੱਗਾਂ ਲਹਾਈਆਂ, ਜੁੱਤੀਆਂ ਸਮੇਤ ਸਿਕਿਉਰਟੀਆਂ ਦਰਬਾਰ ਚ ਵਾੜੀਆਂ ਤੇ ਆਪ ਭਰੇ। ਜਿਵੇਂ ਬਾਂਦਰ ਦੇ ਹੱਥ ਡੱਬੀ ਆ ਗਈ ਨਾ, ਮੈਂ ਜਿੱਧਰ ਜਾਏ ਉਹ ਸੀਕ ਵਾਲੇ ਉਹਦੀ ਸੁੱਟਦਾ ਚਲਾ ਜਾਏ।

ਸਾਰੀ ਧਰਤੀ ਤੇ ਭਰਮ ਲਿਆ, ਤੀਰਥਾਂ ਦੇ ਕੰਢਿਆਂ ਤੇ ਬਹਿ ਬਹਿ ਕੇ ਇਸ਼ਨਾਨ ਕਰ ਕਰਕੇ ਦੇਖ ਲਿਆ, ਪਰ ਅੰਦਰ ਜਿਹੜੀ ਦੁਆਇਤ ਦੀ ਗੰਢ ਵੱਜੀ ਉਹ ਨਹੀਂ ਛੁੱਟਦੀ, ਉਹ ਨਹੀਂ ਖੁੱਲਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਫ ਕਰਨਾ, ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਇਹ ਉਪਦੇਸ਼ ਇਕੱਲਾ ਕਿਸੇ ਹੋਰ ਫਿਰਕੇ ਦੇ ਲੋਕਾਂ ਦੇ ਲਈ ਨਹੀਂ, ਸਾਡੇ ਲਈ ਵੀ ਬਰਾਬਰ ਹੈ। ਤੇ ਸਾਡੇ ਅੰਦਰੋਂ ਕਿਹੜਾ ਦੁਬਦਾ ਜਾਂਦੀ ਹੈ। ਅੰਮ੍ਰਿਤ ਛੱਕ ਕੇ ਇੱਕ ਬਾਟੇ ਚ ਫਿਰ ਵੀ ਜਾਤਾਂ ਪਾਤਾਂ ਗੋਤਾਂ ਦੇ ਬੰਧਨਾਂ ਚ ਬਣੇ ਹੋਏ, ਕਦੇ ਵੀ ਨਹੀਂ ਛੱਡਦੇ ਅਸੀਂ। ਮਹਾਰਾਜ ਜੀ ਕਹਿੰਦੇ ਤੁਸੀਂ ਖਾਲਸਾ ਹੋ, ਤੁਸੀਂ ਮੇਰੇ ਪੁੱਤ ਹੋ, ਤੇ ਤੁਸੀਂ ਮਾਤਾ ਸਾਹਿਬ ਕੌਰ ਦੇ ਪੁੱਤ ਹੋ, ਅਸੀਂ ਆਪ ਦੇ ਪਿਓ ਆ, ਦੁਨਿਆਵੀ ਪਿਓ ਆ, ਜਾਤ ਦਾ ਨਾਂ ਲਾ ਕੇ ਕਹਿੰਦੇ ਹਾਂ ਮੈਂ ਉਹਦਾ ਪੁੱਤ ਹਾਂ। ਆਖੋ ਸਤਨਾਮ। ਮਹਾਰਾਜ ਜੀ ਕਹਿੰਦੇ ਜੇ ਤੂੰ ਅਜੇ ਵੀ ਉੱਥੇ ਫਸਿਆ ਪੁੱਤ, ਫਿਰ ਮੇਰੇ ਹੋਣ ਦਾ ਢੌਂਗ ਕਿਉਂ ਰਚਦਾ। ਗੁਰੂ ਗੋਬਿੰਦ ਸਿੰਘ ਦਾ ਮਾਤਾ ਸਾਹਿਬ ਕੌਰ ਦਾ ਪੁੱਤ ਹੋਣ ਦਾ ਢੌਂਗ ਕਿਉਂ ਰਚਦਾ। ਮੇਰੇ ਪੁੱਤ ਦੀ ਤਾਂ ਜਾਤ ਵੀ ਅਕਾਲ ਹੈ, ਗੋਤ ਵੀ ਅਕਾਲ ਹੈ, ਧਰਮ ਵੀ ਅਕਾਲ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਦੁਬਿਧਾ ਨਹੀਂ ਛੁੱਟਦੀ ਅੰਦਰੋਂ ਜਿੰਨਾ ਚਿਰ ਉਹਦੀ ਸ਼ਰਨ ਚ ਸਮਰਪਣ ਨਹੀਂ ਕਰਦੇ। ਅਸੀਂ ਕਿਹੜਾ ਸਮਰਪਣ ਕੀਤਾ ਆ ਫਿਰ, ਜੇ ਮਹਾਰਾਜ ਜੀ ਦਾ ਬਚਨ ਹੀ ਨਹੀਂ ਮੰਨਿਆ ਫਿਰ ਕਾਹਦਾ ਸਮਰਪਣ। ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਾਤ ਤਰਾਏ। ਮਨ ਚ ਕਾਮਨਾਵਾਂ ਭਰੀਆਂ ਪਈਆਂ ਨੇ, ਬੰਦਾ ਤੀਰਥ ਤੇ ਰਹਿਣ ਲੱਗ ਪਿਆ ਜਾ ਕੇ ਕਿਸੇ ਤੇ, ਜਾਂ ਬਨਾਰਸ ਚ ਰਹਿਣ ਲੱਗ ਪਿਆ। ਹੁਣ ਬਨਾਰਸ ਦੇ ਵਿੱਚ ਪੁਰਾਣੇ ਸਮੇਂ ਤੋਂ ਇੱਕ ਧਾਰਨਾ ਰਹੀ ਹੈ, ਕਹਿੰਦੇ ਜੇ ਕੋਈ ਬਨਾਰਸ ਚ ਰਹਿੰਦੇ ਆ ਆਪਣੇ ਸੀਸ ਤੇ ਆਰਾ ਚਲਵਾ ਕੇ ਆਪਣਾ ਬਲਿਦਾਨ ਕਰ ਦੇਵੇ ਭਗਵਾਨ ਨੂੰ ਤਾਂ ਸ਼ਿਵਪੁਰੀ ਨੂੰ ਜਾਂਦਾ। ਉੱਥੇ ਅਜੇ ਵੀ ਇਹ ਧਾਰਨਾ ਹੈ ਕਿ ਜੇ ਕੋਈ ਬਨਾਰਸ ਚ ਮਰਦਾ ਤਾਂ ਉਹ ਸ਼ਿਵਪੁਰੀ ਨੂੰ ਜਾਂਦਾ, ਜੇ ਕੋਈ ਆਰੇ ਥੱਲੇ ਆ ਕੇ ਕਹਿੰਦੇ ਉਹ ਤਾਂ ਸਪੈਸ਼ਲੀ ਜਾਂਦਾ। ਐਸੀ ਧਾਰਨਾ ਹੈ ਉੱਥੇ। ਮਹਾਰਾਜ ਜੀ ਕਹਿੰਦੇ ਚਾਹੇ ਸਿਰ ਤੇ ਆਰਾ ਚਲਾ ਲਵੇ, ਚਾਹੇ ਤੀਰਥਾਂ ਤੇ ਜਾ ਕੇ ਵਸਿਆ ਰਹੇ, ਜਿਹੜੀ ਮਨ ਕੀ ਮੈਲ ਨਾ ਉਤਰੇ ਬਿੰਦ ਜੇ ਲੱਖ ਯਤਨ, ਲੱਖਾਂ ਹੀ ਯਤਨ ਕਿਉਂ ਨਾ ਕਰਾ ਲਵੇ ਕਰ ਲਵੇ, ਉਹਦੇ ਮਨ ਦੀ ਮੈਲ ਨਹੀਂ ਉਤਰਦੀ। ਕਨਕ ਕਾਮਨੀ ਹੈ ਵਰ ਗੈਵਰ, ਬਹੁ ਵਿਧ ਦਾਨ ਦਾ ਤਾਰਾ। ਸੋਨਾ ਦਾਨ ਕਰ ਲਵੇ, ਹੀਰੇ ਮੋਤੀ ਹਾਥੀ ਘੋੜੇ ਸੋਨੇ ਨਾਲ ਸ਼ਿੰਗਾਰ ਕੇ ਆਪਣੀ ਇਸਤਰੀ ਤੱਕ ਵੀ ਬੰਦਾ ਅਗਰ ਦਾਨ ਕਰ ਦੇ। ਅੰਨ ਵਸਤਰ ਭੂਮ ਬਹੁ ਅਰਪੇ, ਨਹਿ ਮਿਲੀਐ ਹਰ ਦੁਆਰਾ। ਅੰਨ ਜ਼ਮੀਨ ਕੱਪੜੇ ਅਰਪਣ ਕਰ ਦੇਵੇ, ਬਹੁਤ ਦਾਨ ਕਰ ਦੇਵੇ, ਤਾਂ ਵੀ ਵਾਹਿਗੁਰੂ ਦਾ ਦੁਆਰਾ।

ਪੂਜਾ ਕਰ ਲਵੇ, ਅਰਚਾ ਕਰ ਲਵੇ, ਅਰਪਣ ਕਰ ਲਵੇ, ਬੰਧਨ ਕਰ ਲਵੇ, ਡੰਡੌਤ ਹੱਠ ਅੰਗ ਧਰਤੀ ਨਾਲ ਲਾ ਕੇ ਡੰਡੌਤ ਕਰ ਲਵੇ, ਛੇ ਕਰਮਾਂ ਦੇ ਸਹਿਤ ਹੋਵੇ, ਵੇਦ ਪੜ੍ਹਨਾ, ਵੇਦ ਪੜ੍ਹਾਉਣਾ, ਯੱਗ ਕਰਨਾ, ਯੱਗ ਕਰਾਉਣਾ, ਦਾਨ ਦੇਣਾ, ਦਾਨ ਲੈਣਾ, ਇਹ ਛੇ ਕਰਮ ਨੇ। ਹਾਂ ਹਾਂ ਕਰਤ ਬੰਧਨ ਮਹਿ ਪਰਿਆ ਨਹਿ ਮਿਲੀਆ ਇਹ ਜੁਗਤਾ। ਕਹਿੰਦੇ ਇਸ ਜੁਗਤੀ ਨਾਲ ਵੀ ਬੰਦੇ ਨੂੰ ਪਰਮਾਤਮਾ ਨਹੀਂ ਮਿਲਦਾ, ਕਿਉਂਕਿ ਬੰਦਾ ਹਾਂ ਹਾਂ ਕਰਦਾ ਰਹਿੰਦਾ ਤੇ ਬੰਧਨ ਚ ਪਿਆ ਰਹਿੰਦਾ। ਕਿਵੇਂ? ਮੈਂ ਪੂਜਾ ਕੀਤੀ, ਮੈਂ ਡੰਡੌਤ ਬੰਧਨ ਕੀਤੀ, ਮੈਂ ਕੱਪੜੇ ਦਿੱਤੇ, ਮੈਂ ਤਾਂ ਜੀ ਜ਼ਮੀਨ ਦਾਨ ਕਰਤੀ, ਮੈਂ ਜੀ ਹਾਥੀ ਘੋੜੇ ਦਾਨ ਕੀਤੇ, ਲੈ ਮੈਂ ਜੀ ਆਪਣੀ ਇਸਤਰੀ ਹੋਈ ਦਾਨ ਕਰਤੀ। ਐਸੇ ਵੀ ਰਾਜੇ ਹੋਏ ਹੈ ਜਿਨ੍ਹਾਂ ਨੇ ਇਹੋ ਜਿਹੇ ਦਾਨ ਕੀਤੇ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਉਮੈ ਨੂੰ ਵਧਾਉਣ ਵਾਲੀਆਂ ਨੇ। ਹਉਮੈ ਵੱਧਦੀ ਗਈ ਜਿਉਂ ਜਿਉਂ ਕਰਦਾ ਰਿਹਾ। ਮਹਾਰਾਜ ਕਹਿੰਦੇ ਯੋਗ ਸਿੱਧ ਆਸਣ 84 ਇਹ ਵੀ ਕਰ ਰਹੇ ਆ। ਯੋਗ ਕੀਤਾ, 84 ਆਸਣ ਸਿੱਧ ਕੀਤੇ, ਇਹ ਵੀ ਕਰ ਕਰਕੇ ਦੇਖ ਲਿਆ ਸਭ ਕੁਛ। ਵੱਡੀ ਯਾਰ ਜਾ ਫਿਰ ਜਨਮ ਹੈ, ਉਮਰ ਵੀ ਵੱਡੀ ਕਰਕੇ ਦੇਖ ਲਈ। ਕਹਿੰਦੇ ਫੇਰ ਮਰ ਕੇ ਫੇਰ ਵਾਰ ਵਾਰ ਜੰਮਣ ਮਰਨ ਦੇ ਚੱਕਰ ਚ ਪਏ ਰਹੇ। ਹਰ ਸ਼ਿਵ ਸੰਗ ਨਾ ਗਹਿਆ, ਵਾਹਿਗੁਰੂ ਦਾ ਸੰਗ ਫੇਰ ਨਾ ਮਿਲਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ, ਮਹਾਰਾਜਾ ਬਣ ਗਿਆ, ਵੱਡੇ ਵੱਡੇ ਰਾਜੇ ਦੇ ਅਧੀਨ ਹੋ ਗਏ। ਐਸਾ ਹੁਕਮ ਕੀਤਾ ਰਾਜੇ ਵੀ ਨਾ ਮੋੜ ਸਕੇ। ਸੇਜ ਸੋਹਨੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਸੋਹਣੀਆਂ ਸੇਜਾਂ ਉੱਤੇ ਕੇਸਰ ਚੰਦਨ ਆਤਰ ਛਿੜਕੇ ਹੋਏ, ਖੁਸ਼ਬੂਆਂ ਆਉਣ। ਕਹਿੰਦੇ ਭਾਈ ਇਹ ਸਾਰਾ ਘੋਰ ਨਰਕ ਦਾ ਦੁਆਰਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਅੱਜ ਜਿੰਨੀਆਂ ਪੰਕਤੀਆਂ ਆਪਾਂ ਇਕੱਠੀਆਂ ਵਿਚਾਰੀਆਂ ਨੇ, ਇੱਕ ਇੱਕ ਪੰਕਤੀ ਵਿਸਥਾਰ ਮੰਗਦੀ ਹੈ। ਆਪਾਂ ਸੰਖੇਪ ਦੇ ਵਿੱਚ ਸਾਰੀਆਂ ਤੇ ਵਿਚਾਰ ਕਰ ਲੈਂਦੇ ਹਾਂ। ਮਹਾਰਾਜ ਜੀ ਕਹਿੰਦੇ ਇਹ ਧਰਮ ਦੇ ਕਰਮ ਨੇ ਸਾਰੇ ਜਿਹੜੇ ਉੱਤੇ ਦੱਸੇ। ਕੋਈ ਕਿਸੇ ਮਤ ਵਾਲਾ ਕਰਦਾ, ਕੋਈ ਕਿਸੇ ਵਾਲਾ ਕਰਦਾ ਹੈ। ਇਹ ਵਿਅਰਥ ਵੀ ਨੇ, ਵਿਅਰਥ ਵੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਿਅਰਥ ਤਾਂ ਨੇ, ਕਰਦਿਆਂ ਕਰਦਿਆਂ ਹਉਮੈ ਹੰਕਾਰ ਚ ਫਸੇ ਹੋਏ ਹਾਂ। ਵਿਅਰਥ ਤਾਂ ਨਹੀਂ ਜੇ ਹਉਮੈ ਹੰਕਾਰ ਨਹੀਂ, ਕਿਸੇ ਗੁਰੂ ਦੀ ਸ਼ਰਨ ਚ ਰਹਿ ਕੇ ਕਰ ਰਹੇ ਹਾਂ। ਕਿਉਂਕਿ ਵੱਡੇ ਵੱਡੇ ਜੋਗੀਆਂ ਨੇ ਵੱਡੀ ਵੱਡੀ ਸਾਧਨਾ ਕੀਤੀ ਹੈ, ਐਸਾ ਤਾਂ ਨਹੀਂ ਵੀ ਸਭ ਡੁੱਬ ਗਏ ਹੈ, ਨਹੀਂ। ਵੱਡੇ ਵੱਡੇ ਮਹਾਂਪੁਰਸ਼ਾਂ ਨੇ ਸੇਵਾ ਸਾਧਨਾ ਕੀਤੀ ਹੈ, ਲੇਕਿਨ ਇੱਕ ਪੱਖ ਚ ਫਸੇ ਰਹਿਣਾ, ਦੂਸਰੇ ਦਾ ਧਿਆਨ ਨਾ ਦੇਣਾ, ਇਹ ਬੰਧਨ ਦਾ ਕਾਰਨ ਹੈ। ਮੰਨ ਲਓ ਸਭ ਕੁਛ ਕੀਤਾ, ਪ੍ਰੇਮ ਨਾਲ ਨਾ ਕੀਤਾ ਤਾਂ ਕੀ ਕੀਤਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਸਾਡੇ ਘਰੇ ਕੋਈ ਮਹਿਮਾਨ ਆ ਜੇ, ਕੋਸ਼ਿਸ਼ ਕਰਦੇ ਹਾਂ ਵੀ
ਘਰੇਲੂ ਜੀਆਂ ਸੌਖੀਆਂ ਸੌਖੀਆਂ ਉਦਾਹਰਣਾਂ ਲੈ ਕੇ ਆਪਾਂ ਸਮਝ ਲਈਏ, ਸੌਖਾ ਦਿਮਾਗ 'ਚ ਪੈ ਜਾਂਦਾ ਹੈ। ਮਹਿਮਾਨ ਆ ਗਏ ਘਰੇ, ਪ੍ਰਸ਼ਾਦਾ ਪਾਣੀ ਵੀ ਵਧੀਆ ਛਕਾਇਆ, ਸਭ ਕੁਛ ਵਧੀਆ ਕੀਤਾ, ਸੇਵਾ ਵੀ ਵਧੀਆ ਕੀਤੀ, ਅੰਦਰ ਆਪਣੀ ਹਉਮੈ ਹੈ, ਆਪਣੀ ਆਕੜ ਵੀ ਨਾਲ ਰੱਖੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੀ ਜਾਂ ਸਾਰਾ ਕੁਛ ਕਰ ਕਰਾ ਕੇ ਬੰਦਾ ਕਹਿ ਦੇਵੇ ਜਿਹੋ ਜਿਹੀ ਸੇਵਾ ਮੈਂ ਕੀਤੀ ਹੈ, ਜਿੰਨਾ ਵਧੀਆ ਪ੍ਰਸ਼ਾਦਾ ਮੈਂ ਤੁਹਾਨੂੰ ਆਪਣੇ ਘਰੇ ਛਕਾਇਆ, ਕਦੇ ਛਕਾਇਆ ਕਿਸੇ ਰਿਸ਼ਤੇਦਾਰ ਨੇ? ਹੁਣ ਇੱਜ਼ਤ ਹੈ ਕਿ ਬੇਇੱਜ਼ਤੀ ਹੈ? ਇੱਜ਼ਤ ਤਾਂ ਨਾ ਹੋਈ ਇਹ। ਤੇ ਏਦਾਂ ਹੀ ਬੰਦਾ ਮਹਾਰਾਜ ਦੀ ਸੇਵਾ ਕਰਕੇ ਮਨ ਚ ਲਿਆਵੇ ਜਿਹੋ ਜਿਹੀ ਸੇਵਾ ਮੈਂ ਕਰਦਾ, ਕੌਣ ਕਰ ਸਕਦਾ ਇਸੇ? ਇਹ ਇੱਜ਼ਤ ਹੈ ਰੱਬ ਦੀ ਕਿ ਬੇਇੱਜ਼ਤੀ ਹੈ? ਦੱਸੋ ਕਾਹਦੀ ਭਗਤੀ ਹੈ ਇਹ? ਮਹਾਰਾਜ ਜੀ ਕਹਿੰਦੇ ਉੱਪਰ ਜਿੰਨਿਆਂ ਦਾ ਜ਼ਿਕਰ ਕੀਤਾ ਆਹੀ ਕੁਛ ਕਰਦੇ ਰਹੇ, ਬਸ ਥੋੜਾ ਜਿਹਾ ਕੁਛ ਕੀਤਾ ਕਰਕੇ ਆਪਣੇ ਆਪ ਨੂੰ ਐਂ ਵੱਡਾ ਬਣਾ ਲਿਆ, ਸਮਝ ਲਿਆ ਵੱਡਾ, ਬਹੁਤ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ। ਮਹਾਰਾਜ ਜੀ ਕਹਿੰਦੇ ਠੀਕ ਹੈ ਭਾਈ, ਤੇਰੇ ਵਰਗਾ ਕੋਈ ਨਹੀਂ ਹੋਏਗਾ, ਸਰੀਰ ਗਿਆ, ਸਮਾਂ ਗਿਆ, ਫਿਰ ਅੱਖ ਖੁੱਲ੍ਹੀ ਜਦੋਂ ਮੌਤ ਆ ਗਈ, ਮੈਂ ਤਾਂ ਗਲਤ ਰਸਤੇ 'ਤੇ ਸੀ, ਫਿਰ ਤਰਲੇ ਲੈਣ ਲੱਗ ਪਿਆ, ਮਹਾਰਾਜ ਬਖਸ਼ ਲਓ। ਮਹਾਰਾਜ ਕਹਿੰਦੇ ਜੇ ਬਖਸ਼ਿਆ ਨਾ ਹੁੰਦਾ ਤੈਨੂੰ ਤਰਲਾ ਵੀ ਨਾ ਕਰਨ ਦਿੰਦੇ ਅਸੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇਰੀ ਕੀ ਮਜਾਲ ਸੀ ਤੂੰ ਤਰਲਾ ਵੀ ਕਰ ਜਾਂਦਾ? ਇਹ ਤਾਂ ਮਹਾਰਾਜ ਜੀ ਦਾ ਦਿਲ, ਮਹਾਰਾਜ ਜੀ ਦਾ ਜਿਹੜਾ ਬਖਸ਼ੰਦ ਸੁਭਾਅ ਹੀ ਏਡਾ ਵੱਡਾ ਵੀ ਉਹ ਪਤਾ ਨਹੀਂ ਸਾਨੂੰ ਆਪਣੇ ਬੱਚੇ, ਅਸੀਂ ਉਹਦੇ ਬੱਚੇ ਹਾਂ, ਉਹ ਬੱਚੇ ਮੰਨਦੇ ਵੀ ਨੇ, ਅਤੇ ਮਾਂ ਪਿਓ ਕਿੱਡੀਆਂ ਕਿੱਡੀਆਂ ਗਲਤੀਆਂ ਆਪਣੇ ਬੱਚਿਆਂ ਦੀਆਂ ਮਾਫ ਕਰ ਦਿੰਦੇ ਆ। ਇੱਦਾਂ ਉਹ ਵਾਹਿਗੁਰੂ ਪਤਾ ਨਹੀਂ ਕਿੱਡੇ ਕਿੱਡੇ ਗੁਨਾਹ ਸਾਡੇ ਛਿੰਨ ਲਾਉਂਦਾ, ਖਤਮ ਕਰ ਲੈਂਦਾ, ਜਦੋਂ ਆਪਣੇ ਸੁਭਾਅ 'ਚ ਆਉਂਦਾ, ਦਇਆ 'ਚ ਆਉਂਦਾ ਵਾਹਿਗੁਰੂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਐਸਾ ਨਾ ਕਰਿਆ ਕਰੋ ਵੀ ਸਾਰਾ ਕੁਛ ਕਰ ਕਰਾ ਕੇ ਫਿਰ ਉੱਤੇ ਸਵਾਹ ਪਾ ਲੈਣੇ, ਕਰ ਕਰਾ ਕੇ ਉਹਦੇ ਪ੍ਰੇਮ 'ਚ, ਉਹਦੀ ਨਿਮਰਤਾ 'ਚ ਰਿਹਾ ਕਰੋ। ਅੱਗੇ ਮਹਾਰਾਜ ਜੀ ਉਹਨੂੰ ਮਿਲਣ ਦੀਆਂ ਜੁਗਤੀਆਂ ਦੋ ਚਾਰ ਲੈਣ ਪੰਕਤੀਆਂ 'ਚ

ਮਹਾਰਾਜ ਜੀ ਕਹਿੰਦੇ ਵਾਹਿਗੁਰੂ ਦੀ ਉਪਮਾ ਕਰਨੀ, ਉਹਦੇ ਗੀਤ ਗਾਉਣੇ, ਸਾਧ ਸੰਗਤ ਦੇ ਵਿੱਚ ਬੈਠ ਕੇ ਗਾਉਣੇ, ਕਹਿੰਦੇ ਸਭ ਕਰਮਾਂ ਚੋਂ ਵੱਡਾ ਫਲ ਹੈ, ਸਭ ਕਰਮਾਂ ਚੋਂ ਵੱਡਾ ਕਰਮ ਹੈ। ਆਖੋ ਸਤਨਾਮ, ਐਡਾ ਵੱਡਾ ਕਰਮ ਹੀ ਕੋਈ ਨਹੀਂ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਗੱਲ ਹੈ। ਮਹਾਰਾਜ ਜੀ ਕਹਿੰਦੇ ਉਹਨੂੰ ਇਹ ਮਿਲਦਾ ਜਿਹਨੂੰ ਧੁਰ ਤੋਂ ਲਿਖਿਆ ਹੁੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਧੁਰ ਤੋਂ ਵੀ ਲਿਖਾਉਣਾ ਪੈਂਦਾ ਗੁਰਮੁਖੋ, ਸੇਵਾ ਕਰ ਕਰਕੇ ਮਹਾਰਾਜ ਜੀ ਦੇ ਬਚਨ ਮੰਨ ਮੰਨ ਕੇ। ਜਿਹੜੇ ਮੰਨ ਲੈਂਦੇ ਆ ਮਹਾਰਾਜ ਦੇ ਹੁਕਮ ਨੂੰ, ਬਚਨ ਨੂੰ, ਉਹਨੇ ਕਿਹੜਾ ਦੇਰ ਲਾਉਣੀ ਹੈ ਲਿਖਣ ਲੱਗਿਆ। ਨਾ ਉਹਦੇ ਤੋਂ ਦਰਗਾਹ ਦੂਰ ਹੈ, ਨਾ ਉਹਦੇ ਤੋਂ ਕਲਮ ਦੂਰ ਹੈ ਜਿਹੜੀ ਨਾਲ ਉਹ ਲਿਖਦਾ ਹੈ, ਨਾ ਉਹਦੇ ਤੋਂ ਅਸੀਂ ਦੂਰ ਹੈ। ਤੇ ਉਹ ਲਿਖਦਾ ਕਿਵੇਂ ਹੈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਉਹਦੀ ਖੁਸ਼ੀ ਹੋਈ ਬਹੁਤ ਹੈ ਬਸ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੁਛ ਵੀ ਲਿਖਣ ਲਿਖਾਉਣ ਦੀ ਵੀ ਲੋੜ ਨਹੀਂ, ਫਿਰ ਜਦੋਂ ਖੁਸ਼ ਹੋ ਜਾਂਦਾ ਬਸ ਲਿਖ, ਉਹ ਮੌਕੇ 'ਤੇ ਹੀ ਨਿਬੇੜ ਦਿੰਦਾ ਸਭ। ਧਰਮ ਰਾਏ ਦਰ ਕਾਗਦ ਫਾੜੇ ਜਨ ਨਾਨਕ ਲੇਖਾ ਸਮਝਿਆ। ਉਹਦੀ ਖੁਸ਼ੀ ਹੋਈ ਬਹੁਤ ਹੈ, ਜਦੋਂ ਖੁਸ਼ ਹੋ ਜਾਂਦਾ ਫਿਰ ਮਿਲ ਜਾਂਦਾ ਸਭ ਕੁਛ। ਤੇਰੋ ਸੇਵਕ ਇਹ ਰੰਗ ਮਾਤਾ, ਹੇ ਮਹਾਰਾਜ ਕਿਰਪਾ ਕਰੋ ਤੇਰਾ ਸੇਵਕ ਵੀ ਤੇਰੇ ਇਸ ਰੰਗ 'ਚ ਮਸਤ ਹੋ ਜਾਏ, ਰੰਗਿਆ ਜਾਏ, ਨਾ ਅੰਦਰ ਹਉਮੈ ਹੋਵੇ ਨਾ ਹੰਕਾਰ ਹੋਵੇ। ਮਹਾਰਾਜ ਤੁਹਾਡੇ ਪ੍ਰੇਮ 'ਚ ਭਿੱਜਿਆ ਹੋਇਆ ਹੋਵੇ ਅੰਦਰ।

ਸੱਚੇ ਸਾਹਿਬ ਸਾਚਾ ਨਾਮ ਮੇਰਾ ਆਧਾਰ ਨਿਰਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨਿਆ।

ਅਰਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ

ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ

ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਆਦਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਦੇ ਅੰਦਰ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੁੱਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਦੀਆਂ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੈ ਚੇਤੇ ਆਮਨ ਗਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਹਤ ਅਰਛ ਰਿਆਇਤ, ਦੇਖ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ, ਬਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ, ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਤਾਂ ਨਿਉਟਿਆਂ ਦੀ ਉੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਬਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੁੱਖ ਕੇ ਦਰਸ਼ਨਦਾਰੇ ਬਖਸ਼ੇ, ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੇ ਸ਼ਬਦ ਵਿਚਾਰ, ਛੇ ਬੋੜੇ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨੂੰ ਬਹੁਤਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਸੁਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਨੀਆਂ, ਸਹੀ ਪਿਆਰੇ ਮੇਲ ਜਨਾਵਲਿਆਂ ਦਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੇ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਉਂਦੀਆਂ ਖੁਸ਼ੀਆਂ ਵਿੱਚ ਜੋ ਕਿ ਗੁਰਦੁਆਰਾ ਸਾਹਿਬ ਪਲਾਹੀ ਸਾਹਿਬ ਦੀਆਂ ਸੰਗਤਾਂ ਵੱਲੋਂ ਕੱਲ ਸ਼ੁੱਕਰਵਾਰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਰਹੇ ਹਨ ਅਤੇ ਐਤਵਾਰ ਨੂੰ 10:30 ਸੰਪੂਰਨਤਾ ਵਾਂ। ਐਤਵਾਰ ਦੇ ਇਹ ਵਿਸ਼ੇਸ਼ ਦੀਵਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਨ ਖੁਸ਼ੀ ਸੰਬੰਧ ਸਾਜਣਗੇ। ਆਪ ਜੀ ਨੂੰ ਸਾਹਿਬ ਦੀਵਾਨ 'ਚ ਹਾਜ਼ਰੀ ਭਰਨੀਆਂ ਜੀ। ਅਖੰਡ ਕੀਰਤਨ ਸਮਾਗਮ ਜੋ ਕਿ ਇਸੇ ਮਹੀਨੇ ਆ ਰਹੇ ਹਨ 23, 24, 25, 26 ਨੂੰ ਸਮਾਗਮ ਕੀਰਤਨ ਦਰਬਾਰ ਸਜਣਗੇ ਅਤੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ, ਭਾਈ ਮਨਜੀਤ ਸਿੰਘ ਗਲਾਸਕੋਲ ਹਾਜ਼ਰੀਆਂ ਭਰਨਗੇ। ਇਸੇ ਦੌਰਾਨ ਹੀ ਟਰੇਸੀ ਵਿਖੇ ਵੀ ਸਮਾਗਮ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਨਾਨਕ ਪ੍ਰਕਾਸ਼ ਟਰੇਸੀ ਵਿਖੇ ਵੀ ਸਮਾਗਮ ਹੋਣਗੇ 2 ਦਿਨ। 25 ਜੁਲਾਈ ਸ਼ਨਿਚਰਵਾਰ ਦਾ ਸਵੇਰ ਦਾ ਸਮਾਗਮ ਉੱਥੇ ਹੈ ਅਤੇ ਉਸੇ ਦਿਨ ਹੀ ਸਵੇਰੇ 10 ਵਜੇ 25 ਜੁਲਾਈ ਨੂੰ ਸ਼ਨਿਚਰਵਾਰ ਨੂੰ ਸਵੇਰੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਆਪ ਜੀ ਉੱਥੇ ਨਾਮ ਲੈ ਆਪਣੇ ਲਿਖਾ ਸਕਦੇ ਹੋ। 5 ਪੈਰਾਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਨਮ ਸੇਲਾ ਕਰੋ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ। ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ।

ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ ਧਰਮਾ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਤੁਮ ਧਨ ਧਨੀ ਉਧਾਰ ਤਿਆਗੀ ਸਰਾਵਨਨ ਸੁਣੀਆਂ ਦੱਸੋ ਜਸ ਤੁਮਾਰ ਮਾਂਗੋ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬਿਪ ਸਦਾਮਾ ਤਿਨ ਕੋ ਕਿਰਪਾ ਭਈ ਹੈ ਅਪਾਰ ਕਹੇ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਵਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖੁਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਬਾਰਿਆ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਆਪਣਾ ਬਿਰਧ ਸਮਾਰਿਆ। ਹੋਈ ਰਾਜੇ ਰਾਮ ਕੀ ਰਖਵਾਲੀ, ਸੁਖ ਸਹਿਜ ਆਨੰਦ ਗੁਣ ਗਾਵਹੋ, ਮਨ ਤਨ ਦੇਹ ਸੁਖਾਲੀ ਰਹਾਓ। ਪਤਿਤ ਉਧਾਰਨ ਸਤਿਗੁਰ ਮੇਰਾ, ਮੋਹਿ ਤਿਸਕਾ ਪਰਵਾਸਾ, ਬਖਸ਼ ਲਹੇ ਸਭ ਸੱਚੈ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਸੋਰਠ ਮਹੱਲਾ ਪੰਜਵਾਂ। ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ, ਸਗਲੇ ਰੋਗ ਬਿਦਾਰੇ, ਗੁਰਪੂਰੇ ਕੀ ਸਰਨੀ ਉੱਭਰੇ, ਕਾਰਜ ਸਗਲ ਸਵਾਰੇ, ਹਰ ਜਨ ਸਿਮਰਿਆ ਨਾਮ ਆਧਾਰ, ਤਾਪ ਉਤਾਰਿਆ ਸਤਿਗੁਰ ਪੂਰੈ, ਆਪਣੀ ਕਿਰਪਾ ਧਾਰ ਰਹਾਓ। ਸਦਾ ਆਨੰਦ ਕਰਹਿ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰਾਖਿਆ, ਬੜੀ ਬੜਿਆਈ ਨਾਨਕ ਕਰਤੇ ਕੀ, ਸਾਚ ਸ਼ਬਦ ਸਤ ਭਾਖਿਆ। ਸੋਰਠ ਮਹੱਲਾ ਪੰਜਵਾਂ। ਭਏ ਕਿਰਪਾਲ ਸੁਆਮੀ ਮੇਰੇ, ਤਿਰ ਸਾਚੈ ਦਰਬਾਰ, ਸਤਿਗੁਰ ਤਾਪ ਗਵਾਇਆ ਭਾਈ, ਠਾਣ ਪਈ ਸੰਸਾਰ, ਆਪਣੇ ਜੀ ਜੰਤ ਆਪੇ ਰਾਖੇ, ਜਮਹਿ ਕੀਓ ਹਟਤਾਰ, ਹਰ ਕੇ ਚਰਨ ਹਿਰਦੈ ਔਰ ਧਾਰ, ਸਦਾ ਸਦਾ ਪ੍ਰਭ ਸਿਮਰੀਐ ਭਾਈ, ਦੁੱਖ ਕਿਲਬਿਖ ਕਾਟਣ ਹਾਰ ਰਹਾਉ। ਤਿਸਕੀ ਸਰਣੀ ਉਬਰੈ ਭਾਈ, ਜਨ ਰਚਿਆ ਸਭ ਕੋਏ, ਕਰਨ ਕਾਰਨ ਸਮਰੱਥ ਸੋ ਭਾਈ, ਸੱਚੈ ਸੱਚੀ ਸੋਏ, ਨਾਨਕ ਪ੍ਰਭੂ ਧਿਆਈਐ ਭਾਈ, ਮਨ ਤਨ ਸੀਤਲ ਹੋਏ। ਸੋਠ ਮਹੱਲਾ ਪੰਜਵਾਂ। ਸੰਤੋ ਹਰ ਹਰ ਨਾਮ ਧਿਆਈ, ਸੁਖ ਸਾਗਰ ਪ੍ਰਭ ਬਿਸਰੋ ਨਾਹੀ, ਮਨ ਚਿੰਦਿਆੜਾ ਫਲ ਪਾਈ ਰਹਾਉ। ਸਤਿਗੁਰ ਪੂਰੈ ਤਾਪ ਗਵਾਇਆ ਆਪਣੀ ਕਿਰਪਾ ਧਾਰੀ, ਪਾਰ ਬ੍ਰਹਮ ਪ੍ਰਭ ਭਏ ਦਇਆਲਾ, ਦੁੱਖ ਮਿਟਿਆ ਸਭ ਪਰਵਾਰੀ, ਸਰਬਨਧਾਨ ਮੰਗਲ ਰਸ ਰੂਪਾ, ਹਰ ਕਾ ਨਾਮ ਆਧਾਰੋ। ਨਾਨਕ ਨਾਨਕ ਪਤ ਰਾਖੀ ਪਰਮੇਸ਼ਰ, ਉਧਰਿਆ ਸਭ ਸੰਸਾਰੋ। ਸੋਰਠ ਮਹੱਲਾ ਪੰਜਵਾਂ। ਮੇਰਾ ਸਤਿਗੁਰੁ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾ ਨਰੋਆ ਰਹਾਉ, ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ, ਸਾਧ ਸੰਗ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਹੀ, ਹਲਤ ਪਲਤ ਪ੍ਰਭ ਦੋਵੈ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਸੋਠ ਮਹੱਲਾ ਪੰਜਵਾਂ। ਜੇ ਜੰਤਰ ਸਭ ਤਿਸਕੇ ਕੀਏ, ਸੋਈ ਸੰਤ ਸਹਾਈ, ਆਪਣੇ ਸੇਵਕੀ ਆਪੇ ਰਾਖੈ, ਪੂਰਨ ਭਈ ਬਡਾਈ, ਪਾਰ ਬ੍ਰਹਮ ਪੂਰਾ ਮੇਰਾ ਨਾਲ, ਗੁਰਪੂਰਾ ਪੂਰੀ ਸਭ ਰਾਖੀ, ਹੋਏ ਸਰਬ ਦਇਆਲ ਰਹਾਉ। ਅਨਦਨ ਨਾਨਕ ਨਾਮ ਤੇ ਆਏ, ਜੀ ਪ੍ਰਾਨ ਕਾ ਦਾਤਾ, ਆਪਣੇ ਦਾਸ ਕੋ ਕੰਠ ਲੈ ਰਾਖੈ, ਜਿਉਂ ਬਾਰਕ ਪਿਤ ਮਾਤਾ। ਸੋਰਠ ਮਹੱਲਾ ਪੰਜਵਾਂ। ਘਰ ਤੀਜਾ ਚੌਪਦੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਮਿਲ ਪੰਚ ਹੋ, ਨਹੀਂ ਸਹਿਸਾ ਚੁਕਾਇਆ, ਸਿਕਦਾਰ ਹੋ ਨਹਿ ਪਤੀ ਆਇਆ, ਉਮਰਾਵ ਹੋ ਆਗੈ ਚੇਰਾ, ਮਿਲ ਰਾਜਨ ਰਾਮ ਨਵੇਰਾ, ਅਬ ਢੂਡਨ ਕਤਹੁ ਨ ਜਾਈ, ਗੋਬਿੰਦ ਭੇਟੇ ਗੁਰ ਗੋਸਾਈ ਰਹਾਉ, ਆਇਆ ਪ੍ਰਭ ਦਰਬਾਰਾ, ਤਾਂ ਸਗਲੀ ਮਿਟੀ ਪੁਕਾਰਾ, ਲਬਦ ਆਪਣੀ ਪਾਈ, ਤਾਂ ਕਤ ਆਵੈ ਕਤ ਜਾਈ, ਤਹਿ ਸਾਚ ਨਿਆਇ ਨਵੇਰਾ, ਊਹਾਂ ਸਮ ਠਾਕੁਰ ਸਮਚੇਰਾ, ਅੰਤਰ ਜਾਮੀ ਜਾਣੈ, ਬਿਨ ਬੋਲਤ ਆਪ ਪਛਾਣੈ, ਸਰਬਧਾਨ ਕੋ ਰਾਜਾ, ਤੈ ਅਨਹਦ ਸ਼ਬਦ ਅਗਾਜਾ, ਤਿਸ ਪੈ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ। ਸੋਰਠ ਮਹੱਲਾ ਪੰਜਵਾਂ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ, ਗੁਰਪੂਰੈ ਸੱਚ ਕਹਿਆ, ਸੋ ਸੁਖ ਸਾਚਾ ਲਹਿਆ, ਆਪਣਾ ਹੋਇਓ ਗੁਰ ਮਿਹਰਬਾਨਾ, ਅਨੰਦ ਸੁਖ ਕਲਿਆਣ ਮੰਗਲ ਸਿਉ, ਘਰ ਆਏ ਘਰ ਇਸ਼ਨਾਨਾ ਰਹਾਉ, ਸਾਚੀ ਗੁਰ ਵਡਿਆਈ, ਤਾਂ ਕਿ ਕੀਮਤ ਕਹਿਣ ਨ ਜਾਈ, ਸਿਰ ਸਾਹਾਂ ਪਾਤ ਸਾਹਾ, ਗੁਰ ਭੇਟਤ ਮਨ ਓ ਮਾਹਾ, ਸਗਲ ਪਰਾਛਤ ਲਾਥੇ, ਮਿਲ ਸਾਰ ਸੰਗਤ ਕੈ ਸਾਥੀ,
ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਾਮਾ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰੇਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰਾ ਸਾਥੇ ਜਨਮ ਮਰਨ ਭੈ ਲਾਥੇ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਆਨੰਦਨ ਸੁਖ ਕਰਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੇ ਪੌੜੀ ਕੋ ਵੱਡ ਪਾਗੀ ਪਾਏ ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਨੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਹੀ ਬਿਘਨ ਬਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੋਰਠ ਮਹੱਲਾ ਪੰਜਵਾਂ ਸਾਹਿਬ ਗੁਣੀ ਗਹਿਰਾ ਘਰ ਲਸਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਭਏ ਦਇਆਲਾ ਜਪ ਅਨੰਦ ਰਹੋ ਗੁਰ ਚਰਨਾ ਭਾਉ ਕਤੇ ਨਹੀਂ ਪ੍ਰਭ ਸਰਨ ਰਹਾਉ ਤੇਰਾ ਦਾਸਾਂ ਹਿਰਦੈ ਮੁਰਾਰੀ ਪ੍ਰਭ ਅਵਚਲ ਨੀਬ ਉਸਾਰੀ ਬਲ ਧਨ ਤਕੀਆ ਤੇਰਾ ਤੂੰ ਭਾਰੋ ਠਾਕੁਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦੀਆ ਕੁਸਲ ਖੇਮ ਸਭ ਥੀਆ ਹੋਏ ਪ੍ਰਭੂ ਸਹਾਈ ਸਭ ਉਠ ਲਾਗੀ ਪਾਈ ਸਾਸ ਸਾਸ ਪ੍ਰਭ ਧਿਆਈਐ ਹਰ ਮੰਗਲ ਨਾਨਕ ਗਾਈਐ ਸੋਰਠ ਮਹੱਲਾ ਪੰਜਵਾਂ ਸੁਖ ਸਹਿਜ ਆਨੰਦਾ ਪ੍ਰਭ ਮਿਲਿਓ ਮਨ ਪਾਵੰਦਾ ਪੂਰੈ ਗੁਰ ਕੀ ਕਿਰਪਾ ਧਾਰੀ ਤਾਂਗਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ ਰਹਾਉ ਹਰ ਚਰਨ ਕੀ ਓਟ ਸਤਾਣੀ ਸਭ ਚੁੱਕੀ ਕਾਣ ਲੋਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸਕ ਗੁਣ ਗਾਇਆ ਪ੍ਰਭ ਕਾਟਿਆ ਜਮਕਾ ਫਾਸਾ ਮਨ ਪੂਰਨ ਹੋਈ ਆਸਾ ਜਹ ਪੇਖਾਂ ਤਹਿ ਸੋਈ ਹਰ ਪ੍ਰਭਿਨ ਅਵਰ ਨ ਕੋਈ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁਖ ਲਾਥੇ ਨਿਰਭਉ ਨਾਮ ਤੇ ਆਇਆ ਅਟਲ ਸੁਖ ਨਾਨਕ ਪਾਇਆ ਸੋਰਠ ਮਹੱਲਾ ਪੰਜਵਾਂ ਠਾੜ ਪਾਈ ਕਰਤਾਰੇ ਤਾਪ ਛੋੜ ਗਇਆ ਪਰਵਾਰੇ ਗੁਰਪੂਰੈ ਹੈ ਰਾਖੀ ਸਰਨ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਂਤ ਸਹਿਜ ਸੁਖ ਖਿਨ ਮੈਂ ਉਪਜੇ ਮਨ ਹੋਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸੰਹਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਰਠ ਮਹੱਲਾ ਪੰਜਵਾਂ ਵਿੱਚ ਕਰਤ

ਸਰਨੀ ਪਾਇਆ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਕੀਤੀ ਪੂਰੀ ਪ੍ਰਭ ਰਵ ਰਹਿਆ ਭਾਰ ਪੂਰੀ ਖੇਮ ਕੁਸਲ ਭਇਆ ਇਸ਼ਨਾਨਾ ਪਾਰ ਬ੍ਰਹਮ ਬਿਟੋਂ ਕੁਰਬਾਨਾ ਗੁਰ ਕੇ ਚਰਨ ਕਮਲ ਰਿਤ ਧਾਰੇ ਬਿਘਨ ਨ ਲਾਗੈ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਪਤਤ ਪੁਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ ਮਨ ਬਾਂਛਿਤ ਪਲ ਪਾਏ ਗੁਰਪੂਰਾ ਹਿਰਦੈ ਧਿਆਏ ਗੁਰ ਗੋਪਾਲ ਆਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਧ ਰਖਾਇਆ ਸੋਰਠ ਮਹੱਲਾ ਰਾਗ ਸੋਰਠ ਮਹੱਲਾ ਪੰਜਵਾਂ ਦਹ ਦਿਸ ਛਤਰ ਮੇਘ ਘਟਾ ਘਟ ਦਾਮਨ ਚਮਕ ਡਰਾਇਓ ਸੇਜ ਅਕੇਲੀ ਨੀਂਦ ਨਹੁ ਨਹਿ ਨਹਿ ਪਿਰ ਪਿਰ ਦੇਸ ਸਦਾਇਓ ਹੁਣ ਨਹੀਂ ਸੰਦੇਸ ਰੋ ਮਾਇਓ ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤੁਰ ਪਾਤਰੋ ਆਇਓ ਰਹਾਓ ਕਿਉਂ ਬਿਸਰੈ ਇਹੋ ਲਾਲ ਪਿਆਰੋ ਸਰਬ ਗੁਣਾ ਸੁਖ ਦਾਇਓ ਮੰਦਰ ਚਰਕੈ ਪੰਥ ਨਹਾਰੋ ਨੈਣ ਨੀਨ ਨੈਣ ਨੀਰ ਭਰ ਆਇਓ ਮੰਦਰ ਚਰਕੈ ਪੰਥ ਨਹਾਰੋ ਨੈਣ ਨੀਰ ਭਰ ਆਇਓ ਹਾਂ ਹਾਂ ਭੀਤ ਭਇਓ ਹੈ ਬੀਚੋ ਸੁੰਤ ਦੇਸ ਨਿਕਟ ਆਇਓ ਭਾਂ ਭੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ ਭਇਓ ਕਿਰਪਾਲ ਸਰਬ ਕੋ ਠਾਕੁਰ ਸਗਰੋ ਦੁਖ ਮਿਟਾਇਓ ਕਹੁ ਨਾਨਕ ਹਉਮੈ ਭੀਤ ਗੁਰ ਖੋਈ ਤਉ ਦਿਆਰ ਬੇਠਲੋ ਪਾਇਓ ਸਭ ਰਹਿਓ ਅੰਦੇਸਰੋ ਮਾਇਓ ਜੋ ਚਾਹਤ ਸੋ ਗੁਰੂ ਮਲਾਇਓ ਸਰਬ ਗੁਣਾ ਨਿਦਰਾਇਓ ਰਹਾਓ ਦੂਜਾ ਸੋਰਠ ਮਹੱਲਾ ਪੰਜਵਾਂ

ਮਾਨ ਰਹਾਉ ਜੈਸਾ ਬਾਲਕ ਭਾਇ ਸਪਾਹੀ ਲਖ ਅਪਰਾਧ ਕਮਾਵੈ ਕਰ ਉਪਦੇ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੈ ਪਿਛਲੇ ਔਗੁਣ ਬਖਸ਼ ਲਈ ਪ੍ਰਭ ਆਗੈ ਮਾਰਗ ਪਾਵੈ ਹਰ ਅੰਤਰ ਜਾਮੀ ਸਭਿਤ ਜਾਣੈ ਤਾਂ ਕਿਸ ਪੈ ਅੱਖ ਸੁਣਾਈਐ ਕਹਿਣੇ ਕਥਨ ਨ ਭੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ ਅਵਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ਹੋਏ ਦਯਾਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਆਪ ਖੁਦ ਮੁਖ ਪਾਇਆ।

ஜனநானக சகோப சாந்தி சோர்ட மஹல்லா பஞ்சமம் சிமர சிமர பிரபை அனந்தா துக்க கலேச சப நாட்டே குணு காவது தியாவது பிரபை அப்பனா காரஜ சகலே சாண்டே ஜகஜீவன நாம தமாரா குருபூரே தியோ உபதேசா ஜபோ ஜல் பார உதார ரஹோ ਤੂੰ ਹੈ ਮੰਤਰੀ ਸੁਨਹਿ ਸਭ ਤੂੰ ਹੈ ਸਭ ਕੁਛ ਕਰਨਾ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਬਖਾਣੀ ਕੀਮਤ ਕਹਿਣ ਨਾ ਜਾਈ ਭੇਖ ਭੇਖ ਜੀਵੈ ਪ੍ਰਭ ਆਪਣਾ ਆਚਾਰਜ ਤੁਮ ਹੈ ਬੜਾਈ ਧਾਰ ਅਨੁਗ੍ਰਹੋ ਆਪ ਪ੍ਰਭ ਸਵਾਮੀ ਪਤ ਮਤ ਕੀਨੀ ਪੂਰੀ ਸਰਾ ਸਰਾ ਨਾਨਕ ਬਲਹਾਰੀ ਬਾਛੋ ਸੰਤਾਂ ਧੂਰੀ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈ ਜਿਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਊਣੀ ਬਤ ਨ ਕਾਈ ਰਹਾਓ ਕਰਤਾ ਪੁਰਖ ਤਾਲ ਦਵਾਇਆ ਪਿੱਛੇ ਲੰਘ ਚੱਲੀ ਮਾਇਆ ਤੋੜ ਨ ਕਤਹੁ ਆਵੈ ਮੇਰੇ ਪੂਰੇ ਸਤਿਗੁਰ ਭਾਵੈ

ਪੂਰੀ ਬਣਤ ਬਣਾਈ ਤੂੰ ਭਾਰੋ ਸਵਾਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਸੋਠ ਮਹੱਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਘੁਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰਾ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਾਪਤ ਹਾਰੇ ਸਹੀ ਸਲਾਮਤ ਸਭ ਥੋਕ ਅਵਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਈਏ ਬਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ ਸੋਠ ਮਹੱਲਾ ਪੰਜਵਾਂ ਆਗੈ ਸੁਖ ਗੁਰ ਦੀਆ ਪਾਛਾ ਕੁਸਲ ਗੇ ਖੇਮ ਗੁਰ ਕੀਆ ਸਰਬਨਧਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਧਿਆਇਆ ਆਪਣੇ ਸਤਿਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ ਸੰਤ ਹੋ ਦਿਨ ਦਿਨ ਚੜੈ ਸਵਾਈ ਰਹਾਉ ਜੀ ਜੰਤ ਸਭ ਭਏ ਦਯਾਲਾ ਪ੍ਰਭ ਆਪਣੇ ਘਰ ਦੀਨੇ ਸਹਿ ਸੁਭਾਈ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਧਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਆਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਠ ਮਹੱਲਾ ਪੰਜਵਾਂ

ਤਿਸਮਨ ਅਵਰ ਨ ਕੋਈ ਕਰਨ ਕਾਰਨ ਪ੍ਰਭ ਸੋਈ ਰਹਾਉ ਪ੍ਰਭ ਆਪਣੇ ਬਰ ਦੀਨੇ ਸਗਲ ਜੀ ਬਸ ਕੀਨੇ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਿਗੁਰੇ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਤੇ ਆਈ ਰਹਾਉ ਜੋ ਮੰਗਹ ਸੋ ਲੇਵਹਿ ਪ੍ਰਭ ਆਪਣਿਆਂ ਸੰਤਾਂ ਦੇਵਹਿ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਸੋਰਠ ਮਹੱਲਾ ਪੰਜਵਾਂ ਸੋਈ ਕਰਾਏ ਜੋ ਤੁਧ ਭਾਵੈ ਮੋਹਿ ਸਿਆਣਪ ਕਛੂ ਨ ਆਵੈ ਹਮ ਬਾਰਕ ਤੋ ਸਰਨਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਿਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਉ ਜੀ ਜੰਤ ਤੇਰੇ ਤਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹੱਲਾ ਪੰਜਵਾਂ ਹਰ ਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾ ਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆੜ ਪੈਰ ਆਰਾ ਦਿਓ ਹਰ ਹਰ ਮਨ ਚੰਦਿਆ ਪਲ ਪਾਇਆ ਰਹਾਉ ਪਰਾ ਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੈ ਸੋਰਠ ਮਹੱਲਾ ਪੰਜਵਾਂ ਗੌਰ ਮਿਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨਾ ਅਲਾਏ ਸਭ ਜੈ ਜੈਕਾਰ ਸੁਨਾਏ ਸੰਤ ਹੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਥ ਤਿਸੈ ਕਹਿ ਸੋ ਪ੍ਰਭ ਅੰਤਰ ਜਾਮੀ ਰਹਾਉ ਕਰਤਵ ਸਭ ਸਵਾਰੇ ਪ੍ਰਭ ਆਪਣਾ ਬਿਰਧ ਸਮਾਰੇ ਪਤਨ ਭਾਵਨ ਪ੍ਰਭ ਨਾਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਸਾਜ ਸਵਾਰਿਆ ਇਹ ਲੋਹੜਾ ਗੁਰੂ ਉਵਾਰਿਆ ਆਨੰਦ ਕਰੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸੁਭ ਚਿਤਵਨ ਦਾਸ ਤੁਮਾਰੇ ਰਾਖੈ ਪੈ ਦਾਸ ਆਪਣੇ ਕੀ ਕਾਰਜੇ ਆਪ ਸਵਾਰੇ ਰਹਾਉ ਮੇਰਾ ਪ੍ਰਭ ਪਰੇ ਪਕਾਰੇ ਪੂਰਨ ਕਲ ਜਨ ਤਾਰੇ ਨਾਨਕ ਸਰਣੀ ਆਇਆ ਮਨ ਚੰਦਿਆ ਫਲ ਪਾਇਆ ਸੋਰਠ ਮਹੱਲਾ ਪੰਜਵਾਂ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾਈ ਬਿਘਨ ਗਏ ਹਰ ਨਾਈ ਮੇਰਾ ਪ੍ਰਭ ਹੋਆ ਸਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾਲਾ ਰਹਾਉ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਸੋਰਠ ਮਹੱਲਾ ਪੰਜਵਾਂ ਆਪਣਾ ਗੁਰੂ ਤੇ ਆਏ ਮਿਲ ਕੁਸਲ ਸੇਤੀ ਕਰ ਆਏ ਨਾ ਮੈਂ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤ ਹੋ ਹਰ ਹਰ ਹਰ ਆਰਾਧ ਹੋ ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਾਧ ਹੋ ਰਹਾਉ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਧਿਆਇਆ ਤਿਨ ਸਰਬ ਸੁਖਾਂ ਫਲ ਪਾਇਆ ਸੋਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਢੇਰਾ ਪੰਨਾ ਅੰਧ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਹਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ ਰਹਾਉ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਬਖਾਨਾ ਸੋਰਠ ਮਹੱਲਾ ਪੰਜਵਾਂ ਇੱਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਦਾਸ ਆਪਣੇ ਆਪ ਰਾਖੇ ਘੜ ਘੜ ਸ਼ਬਦ ਸੁਭਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸੁਰੈਨ ਸਾਸਾ ਸੰਭਾਲੀ ਪੂਰਨ ਸਭਨੀ ਥਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਭਾਈ ਨਾਨਕ ਪ੍ਰਭ ਸਰਨ ਆਈ ਸੋਰਠ ਮਹੱਲਾ ਪੰਜਵਾਂ ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੇ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛਾ ਸੋ ਹੀ ਫਲ ਪਾਵਹਿ ਬਿਰਤੀ ਆਸਨ ਜਾਈ ਰਹਾਉ
ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੈ ਪ੍ਰੇਮ ਭਗਤ ਤਾ ਕਾ ਮਨ ਲੀਨਾ ਭਾਰ ਬ੍ਰਹਮ ਮਨ ਭਾਵੈ ਆਠ ਪੈਰ ਹਰ ਕਾ ਜਸ ਰਵਣਾ ਬਿਖੈ ਠਗੌਰੀ ਲਾਥੀ ਸੰਗ ਮਲਾਏ ਲੀਆ ਮੇਰਾ ਕਰਤਾ ਸੰਤ ਸਾਧ ਭੈ ਸਾਥੀ ਕਰ ਗਹਲੀਨੇ ਸਰਬ ਸਦੀਨੇ ਆਪੇ ਆਪ ਮਲਾਇਆ ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਸੋਠ ਮਹੱਲਾ ਪੰਜਵਾਂ ਗਰੀਬੀ ਕਦਾ ਹਮਾਰੀ ਖੰਨਾ ਸਗਲ ਰੇਨ ਛਾਰੀ ਇਸ ਆਗੈ ਕੋ ਨਾ ਟਿਕੈ ਵੇਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰੈ ਸਗਲੇ ਕੋਟਾ ਰਹਾਉ ਸੰਤ ਸੰਗ ਜਸ ਗਾਇਆ ਇਹ ਪੂਰਨ ਹਰ ਧਨ ਪਾਇਆ ਕਉ ਨਾਨਕ ਆਪ ਮਿਟਾਇਆ ਸਾ ਪਾਰ ਬ੍ਰਹਮ ਨਦਰੀ ਆਇਆ ਸੋਠ ਮਹੱਲਾ ਪੰਜਵਾਂ ਗੁਰਪੂਰੈ ਪੂਰੀ ਕੀਨੀ ਬਖਸ਼ ਆਪਣੀ ਕਰ ਦੀਨੀ ਨਿਤ ਆਨੰਦ ਸੁਖ ਪਾਇਆ ਥਾਪ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲਦਾਤੀ ਗੁਰਪੂਰੈ ਕਿਰਪਾ ਕਰ ਦੀਨੀ ਬਿਰਲੈ ਕਿਨ ਹੀ ਜਾਤੀ ਰਹਾਉ ਗੁਰਬਾਣੀ ਗਾਵੈ ਭਾਈ ਉਹ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਆਰਾਧੇ ਕਾਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਚੇ ਸੁਖ ਸਹਿਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਬਖਾਣੀ ਨਿਰਮਲ ਅਕਥ ਕਹਾਣੀ ਸੋਰਠ ਮਹੱਲਾ ਪੰਜਵਾਂ ਭੂਖੇ ਖਾਵਤ ਲਾਜਨ ਆਵੈ ਤਿਉ ਹਰ ਜਨ ਹਰ ਗੁਣ ਗਾਵੈ ਆਪਣੇ ਕਾਜ ਕੋ ਕਿਉ ਅਲਕਾਈਐ ਜਿਰ ਸਿਮਰਨ ਦਰਗੈ ਮੁਖ ਊਜਲ ਸਦਾ ਸਦਾ ਸੁਖ ਪਾਈਐ ਰਹਾਉ ਜਿਉ ਕਾਮੀ ਕਾਮ ਲਭਾਵੈ ਤਿਉ ਹਰ ਦਾਸ ਹਰ ਜਸ ਭਾਵੈ ਜਿਉ ਮਾਤਾ ਬਾਲ ਲਪਟਾਵੈ ਤਿਉ ਗਿਆਨੀ ਨਾਮ ਕਮਾਵੈ ਗੁਰਪੂਰੇ ਤੇ ਪਾਵੈ ਜਨ ਨਾਨਕ ਨਾਮ ਧਿਆਵੈ ਸੋਰਠ ਮਹੱਲਾ ਪੰਜਵਾਂ ਸੁਖ ਸਾਂਦ ਘਰ ਆਇਆ ਨਿੰਦਕ ਕੈ ਮੁਖ ਛਾਇਆ ਪੂਰਾ ਗੁਰ ਪਹਿਰਾਇਆ ਬਿਨਸੇ ਦੁੱਖ ਸਵਾਇਆ

ਬਖਾਣ ਹੈ ਨਾਨਕ ਪ੍ਰਭ ਸਰਨਾਹੀ ਜਿਨ ਪੂਰੀ ਬਣਤ ਬਨਾਹੀ ਸੋਰਠ ਮਹੱਲਾ ਪੰਜਵਾਂ ਪ੍ਰਭ ਆਪਣਾ ਹਿਰਦੈ ਤਿਆਏ ਘਰ ਸਹੀ ਸਲਾਮਤ ਆਏ ਸੰਤੋਖ ਭਇਆ ਸੰਸਾਰੇ ਗੁਰਪੂਰੈ ਲੈ ਤਾਰੇ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਗਣਤ ਨਾ ਗਾਣੀ ਰਾਖੈ ਬਾਲ ਗੋਪਾਲਾ ਰਹਾਉ ਹਰ ਨਾਮ ਹਿਰਦੈ ਉਰ ਧਾਰੇ ਤਨ ਸਭੇ ਥੋਕ ਸਵਾਰੇ ਗੁਰਪੂਰੈ ਤੁਸ ਦੀਆ ਪਰ ਨਾਨਕ ਦੁਖ ਨਥੀਆ ਸੋਰਠ ਮਹੱਲਾ ਪੰਜਵਾਂ ਹਰ ਮਨ ਤਨ ਬਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀਮਤ ਕਹੀ ਨਾ ਜਾਈ

ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਏ ਫਿਰ ਡੋਲਤ ਕਤਹੂ ਨਾਹੀ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਆਚਾਰਜ ਤੇਰੀ ਬੜਿਆਈ ਨਿਤ ਨਾਨਕ ਨਾਮ ਤੇ ਆਈ ਸੋਰਠ ਮਹੱਲਾ ਪੰਜਵਾਂ ਨਾਲ ਨਾਰਾਇਣ ਮੇਰਾ ਜਮਦੂਤ ਨ ਆਵੈ ਨੇਰਾ ਕੰਠ ਲਾਏ ਪ੍ਰਭ ਰਾਖੈ ਸਤਿਗੁਰ ਕੀ ਸਚ ਸਾਖੈ ਗੁਰਪੂਰੈ ਪੂਰੀ ਕੀਤੀ ਦੁਸ਼ਮਣ ਮਾਰ ਬਡਾਰੇ ਸਗਲੇ ਦਾਸ ਕੋ ਸਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਬਸਾਏ ਸੁਖ ਸਾਂਦ ਫਿਰ ਆਏ ਨਾਨਕ ਪ੍ਰਭ ਸੁਰਨਾਏ ਜਨ ਸਗਲੇ ਰੋਗ ਮਿਟਾਏ ਸੋਰਠ ਮਹੱਲਾ ਪੰਜਵਾਂ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਐ ਦਰਸ਼ਨ ਭੇਟ ਤੋਤ ਆਨੰਦਾ ਦੁਖ ਗਇਆ ਹਰ ਗਾਈਐ ਹਰ ਰਸ ਪੀ ਬਹੁ ਪਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਾਹੁ ਤਿਸੇ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾਂ ਲਿਵਲਾਈ ਸੋਰਠ ਮਹੱਲਾ ਪੰਜਵਾਂ ਕਰਨ ਕਰਾਵਨ ਹਰ ਅੰਤਰ ਜਾਮੀ ਜਨ ਆਪਣੇ ਕੀ ਰਾਖੈ ਜੈ ਜੈਕਾਰ ਹੋਤ ਜਗ ਭੀਤਰ ਸ਼ਬਦ ਗੁਰੂ ਰਸ ਚਾਖੈ ਪ੍ਰਭ ਜੀ ਤੇਰੀ ਓਟ ਗੁਸਾਈ ਤੂੰ ਸਮਰੱਥ ਸਰਨ ਕਾ ਦਾਤਾ ਆਠ ਪੈਰ ਤੁਮ ਧਿਆਈ ਰਹਾਉ ਜੋ ਜਨ ਭਜਨ ਕਰੇ ਪ੍ਰਭ ਤੇਰਾ ਸੈ ਅੰਦੇਸਾ ਨਾਹੀ ਸਤਿਗੁਰ ਚਰਨ ਲੱਗੇ ਭਉ ਮਿਟਿਆ ਹਰ ਗੁਣ ਗਾਏ ਮਨ ਮਾਹੀ ਸੋਖ ਸਹਿਜ ਆਨੰਦ ਕਨੇਰੇ ਸਤਿਗੁਰ ਦੀਆ ਦਲਾਸਾ ਜੇਣ ਘਰ ਆਏ ਸੋਭਾ ਸੇਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕਾਮਾ ਗੁਰ ਚਰਨੀ ਲਾਗ ਤਰਿਓ ਭਵ ਸਾਗਰ ਜਪ ਨਾਨਕ ਹਰ ਹਰ ਨਾਮਾ ਸੋਰਠ ਮਹੱਲਾ ਪੰਜਵਾਂ ਭਇਓ ਕਿਰਪਾਲ ਦੀਨ ਦੁੱਖ ਭੰਜਨ ਆਪੇ ਸਭ ਬਿਧ ਥਾਟੀ ਖਿਨ ਮੈਂ ਰਾਖ ਲਿਓ ਜਨੇ ਆਪਣਾ ਗੁਰਪੂਰੈ ਬੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਦ ਧਿਆਈਐ ਸਬਦ ਕਲੇਸ਼ ਮਿਟੈ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਉੱਚਾ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾਂ ਸਿਮਰੋ ਆਪਣਾ ਸਾਈ ਜਿਨ ਸਰੈਨ ਸਦ ਧਿਆਈ ਹੱਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਆਪਣਾ ਗੁਰ ਆਪਣੇ ਗੁਰ ਉਪਰ ਕੁਰਬਾਨ ਭਈ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹਾਉ ਨਾਨਕ ਜਨ ਸਰਨਾਈ ਜਿਨ ਪੂਰੇ ਜਿਨ ਪੂਰਨ ਪੈਜ ਰਖਾਈ ਨਾਨਕ ਜਨ ਸਰਨਾਈ ਜਿਨ ਪੂਰਨ ਪੈਜ ਰਖਾਈ ਸਗਲੇ ਦੁੱਖ ਮਿਟਾਈ ਸੁਖ ਪੁੰਚੋ ਮੇਰੇ ਭਾਈ ਸੋਰਠ ਮਹੱਲਾ ਪੰਜਵਾਂ

ਖਸਮਾਂ ਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ ਰਹਾਉ। ਸੁਣੀ ਪੁਕਾਰ ਸਮਰੱਥ ਸੁਆਮੀ, ਬੰਧਨ ਕਾਟ ਸਵਾਰੇ, ਪਹਿਰ ਸਿਰ ਪਾਉ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਸੋਰਠ ਮਹੱਲਾ ਪੰਜਵਾਂ, ਜੀ ਜੰਤ ਸਭ ਬਸ ਕਰ ਦੀਨੇ, ਸੇਵਕ ਸਭ ਦਰਬਾਰੇ, ਅੰਗੀਕਾਰ ਕੀ ਪ੍ਰਭ ਆਪਣੇ, ਭਵਨਿਤ ਪਾਰ ਉਤਾਰੇ। ਸੰਤਨ ਕੇ ਕਾਰਜ ਸਗਲ ਸਵਾਰੇ, ਦੀਨ ਦਇਆਲ ਕਿਰਪਾਲ ਕਿਰਪਾ ਨਿਧ, ਪੂਰਨ ਖਸਮ ਹਮਾਰੇ ਰਹਾਉ। ਆਓ ਬੈਠ ਆਦਰ ਸਭ ਥਾਈ, ਓਨ ਨਗਤ ਹੂੰ ਬਾਤਾ, ਭਗਤ ਸਿਰ ਪਾਓ ਦਿਓ ਜਨ ਆਪਣੇ, ਪ੍ਰਤਾਪ ਨਾਨਕ ਪ੍ਰਭ ਜਾਤਾ। ਸੋਰਠ

ਨੀਰਾਉ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕਉ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨੈ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਿਰੰਜਨ ਤੇਰੈ ਤੈ ਖੋਜਤ ਉਦਿਆਨਾ ਬਹੁਤ ਜਨਮ ਭਰਮਤ ਤੈ ਹਾਰਿਓ ਅਸਤਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਸੋ

ਪੁੱਤਰ ਨਾਨਕ ਦਰਪਣ ਨਿਆਈ ਸੋਰਠ ਮਹੱਲਾ ਨੌਵਾਂ। ਮਾਈ ਮੈਂ ਕਹਿ ਬਿਦ ਲਖੋ ਗਸਾਈ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਅਰਜਾਈ ਰਹਾਓ। ਸਗਲ ਜਨਮ ਭਰਮ ਹੀ ਭਰਮ ਖੋਇਓ ਨੈ ਅਸਤਰ ਮਤ ਪਾਈ ਬਿਕੈ ਸਖਤ ਰਹਿਓ ਨਿਸਬਸਰ ਨੈ ਛੁਟੀ ਅਧਮਾਈ। ਸਾਧ ਸੰਗ ਕਬਹੂ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਇਕੋ ਗੁਣ ਰੱਖ ਲਿਓ ਸਰਨਾਈ ਸੋਰਠ ਮਹੱਲਾ ਨੌਵਾਂ। ਮਾਈ ਮਨ ਮੇਰੋ ਬਸ ਨਾਹੇ ਨਿਸਬਸਰ ਬਿਖਿਆਨ ਕੋ ਧਾਵਤ ਕਹਿ ਬੇਦ ਰੋਕੋ ਤਾਹੇ ਰਹਾਓ। ਬੇਦ ਪ੍ਰਾਣ ਸਿਮਰਤ ਕੇ ਮਤ ਸੁਣ ਨਿਮਖ ਨਹੀਏ ਬਸਾਵੈ ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਰਾਵੈ। ਮਦ ਮਾਇਆ ਕਹਿ ਭਇਓ ਬਾਬਰੋ ਸੋ ਜਿਤਨੈ ਕਛ ਗਿਆਨਾ ਘਟ ਹੀ ਪੀਤਰ ਬਹਿਤ ਨਿਰੰਜਨ ਤਾ ਕੋ ਮਰਮ ਨ ਜਾਣਾ ਜਬ ਹੀ ਸਰਨ ਸਾਧਕੀ ਆਇਓ ਦੁਰਮਤ ਸਗਲ ਬਿਨਾਸੀ। ਤਬ ਨਾਨਕ ਚੇਤਿਓ ਚਿੰਤਾਮਨ ਕਾਟੀ ਜਮਕੀ ਫਾਸੀ ਸੋਰਠ ਮਹੱਲਾ ਨੌਵਾਂ।

ਨਹਿ ਨਿੰਦਿਆ ਨਹਿ ਉਸਤਰ ਜਾਕੇ ਲੋਭ ਮੋਹ ਅਪਮਾਨਾ ਹਰ ਕ ਸੋਗ ਤੇ ਰਹਿ ਨਿਆਰੋ ਨਾਹਿ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾਹਨ ਤਹਿ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਹਿ ਇਹ ਜੁਗ ਤੋਂ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਸੋਠ ਮਹੱਲਾ ਨੌਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਾਹੂ ਸੁਖ ਮੈਂ ਆਨ ਬਹੁਤ ਮਿਲ ਬੈਠੁਤ ਰਹਿਤ ਚਹੋ ਦਿਸ ਕੇਰਾ ਬੇਪਤ ਪਰੇ ਸਭ ਹੀ ਸੰਗ ਛਾੜਤ ਕੋ ਨ ਆਬਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸਤ ਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ

ਸੋ ਬੇਨਤੀ ਹੈ ਜੀ ਹੁਣ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਖੜੇ ਹੋਣਗੇ ਆਨੰਦ ਕਾਰਜ ਦੀ ਰਵਤਾਂ ਦੀ ਗੁਪਤ ਅਰਦਾਸ ਹੋਵੇਗੀ ਬਾਕੀ ਸਮਾਂ ਇਸੇ ਤਰ੍ਹਾਂ ਬੈਠੀ ਰਹੇਗੀ ਜੀ ਭਾਈ ਸਾਹਿਬ ਜੀ ਅਰਦਾਸ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਪਾਠ ਆਰੰਭ ਹੋਣਗੇ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਲਾਮ ਦਾ ਪਾਠ ਕਰਨਗੇ ਸਤਿਗੁਰਾਂ ਦੀ ਤਾਬਿਆ ਤੋਂ। ਜਦੋਂ ਨਾਨਕ ਨਾਮ ਸ਼ਬਦ ਆਵੇ ਸਪਾਕ ਜੋੜੀ ਨੇ ਸਤਿਗੁਰਾਂ ਨੂੰ ਮੱਥਾ ਟੇਕ ਕੇ ਉੱਠਣਾ ਹੈ। ਸੋ ਪ੍ਰਕਰਮਾ ਕਰਦਿਆਂ ਹੋਇਆਂ ਸੱਜੇ ਹੱਥ ਰੱਖਦਿਆਂ ਹੋਇਆਂ ਬੜੇ ਪਿਆਰ ਨਾਲ ਆਉਣਾ ਹੈ, ਨਾਲ ਨਾਲ ਉਸੇ ਲਾਮ ਦਾ ਸ਼ਬਦ ਗਾਇਨ ਕੀਤਾ ਜਾਵੇਗਾ। ਸੋ ਬੇਨਤੀ ਹੈ ਕਿ ਬੱਚੇ ਪੜ੍ਹੇ ਲਿਖੇ ਹਨ, ਕੋਈ ਸਹਾਰੇ ਦੀ ਜ਼ਰੂਰਤ ਨਹੀਂ, ਕੋਈ ਸੱਜਣ ਉੱਠ ਕੇ ਸਹਾਰਾ ਨਾ ਦੇਵੇ। ਸੋ ਬੇਨਤੀ ਪ੍ਰਵਾਨ ਕਰਨੀ ਜੀ, ਆਓ ਭਾਈ ਸਾਹਿਬ ਜੀ ਨੂੰ ਬੇਨਤੀ ਹੈ ਲਾਵਾਂ ਦੇ ਪਾਠ ਆਰੰਭ ਹੋਣ ਜੀ।

ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਤਹਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ

ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਮ੍ਰਿਤ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ, ਬ੍ਰਿਤ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜਕਾ ਗਗਨਦੀਪ ਸੁਮਨ ਅਤੇ ਲੜਕੀ ਅਨਮੋਲ ਕੌਰ ਦੇਸ ਆਨੰਦ ਕਾਰਜ ਦੀ ਦੋਵਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਗੁਰਦੁਆਰਾ ਫਰੀਮਾਉਂਟ ਦੇ ਮੁੱਖ ਸੇਵਾਦਾਰ ਤਿੰਨਾਂ ਨੂੰ ਕਿ ਸੁਭਾਗੀ ਜੋੜੀ ਨੂੰ ਗੁਰੂ ਘਰ ਵੱਲੋਂ ਅਸੀਸ ਸਰੂਪਾ ਦੀ ਬਖਸ਼ਿਸ਼ ਕਰਨ, ਅਤੇ ਦੋਵਾਂ ਨੂੰ ਮੈਂ ਕਹਾਂਗਾ ਕਿ ਉਹ ਮੱਥਾ ਟੇਕ ਕੇ ਸਰੂਪਾ ਦੀ ਬਖਸ਼ਿਸ਼ ਲੈਣ ਦੀ ਕਿਰਪਾਲਤਾ ਕਰਨ ਦੀ। ਦੋਵਾਂ ਪਰਿਵਾਰਾਂ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈ। ਬੋਲੇ ਸੋਨਿਹਾਲ, ਬੋਲੇ ਸੋਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਵੱਲੋਂ ਥੈਂਕਸ ਕਰਨ ਵਾਸਤੇ ਅਗਰ ਕਿਸੇ ਨੇ ਮਾਈਕ 'ਤੇ ਆਉਣਾ ਹੋਵੇ ਤਾਂ ਉਹ ਮਾਈਕ 'ਤੇ ਆ ਸਕਦੇ ਨੇ। ਇਹ ਤੁਹਾਡੀ ਆਪਣੀ ਸਟੇਜ ਹੈ, ਸੋ ਬੇਨਤੀ ਕਰਾਂਗਾ ਕਿ ਮਾਈਕ 'ਤੇ ਆਉਣ ਅਤੇ ਸੰਗਤ ਦਾ ਧੰਨਵਾਦ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜਕੀ ਅਤੇ ਲੜਕੇ ਦੇ ਮਾਤਾ ਪਿਤਾ ਇੱਥੇ ਪਿਆਰ ਦੇ ਸਕਦੇ ਹਨ, ਬਾਕੀ ਸਾਰਿਆਂ ਨੇ ਬਾਹਰ ਦੇਣਾ ਹੈ। ਸੋ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ,

Guru, Vahe.

Guru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਾਂ ਸਤਿਗੁਰਾਂ ਦੀ ਸ਼ਰਨ 'ਚ ਆਉਂਦੇ ਹਾਂ ਸਾਰੇ ਕਿ ਸਾਡੇ ਮਨ ਨੂੰ ਸੁੱਖ ਮਿਲੇ। ਉਹ ਸੁੱਖ ਫਿਰ ਸਤਿਗੁਰੂ ਗੁਰਬਾਣੀ ਰਾਹੀਂ ਸਾਨੂੰ ਸਮਝਾਉਂਦੇ, ਕਹਿੰਦੇ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਸਿਮਰੋ ਸਿਮਰ ਸਿਮਰ ਸੁੱਖ ਪਾਵੋ ਕੱਲ ਕਲੇਸ਼। ਕੱਲ ਕਲੇਸ਼ ਸਾਡੀਆਂ ਸੋਚਾਂ, ਇਹ ਮਨ ਹਰ ਵੇਲੇ ਸਿਮਰਨ ਕਰਦਾ ਵਾ। ਮਨ ਸਿਮਰਨ ਤੋਂ ਬਿਨਾਂ ਰਹਿ ਨਹੀਂ ਸਕਦਾ, ਪਰ ਸਿਮਰਨ ਕਿਹਦਾ ਕਰਦਾ? ਲਛਮੀ ਦਾ। ਅੰਤਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ ਤੇ। ਇਹਨੇ ਸਿੱਧਾ ਇਹ ਸੱਪ ਦੀ ਜੂਨ 'ਚ ਚਲ ਜਾਣਾ। ਸਿਮਰਨ ਕਰਦਾ ਹੀ ਰਹਿੰਦਾ ਵਾ, ਘਰਾਂ ਦਾ, ਬੱਚਿਆਂ ਦਾ, ਪਰਿਵਾਰ ਦਾ, ਕਾਰੋਬਾਰ ਦਾ। ਇਹ ਸੋਚਾਂ ਚੱਲਦੀਆਂ ਸਾਰਾ ਦਿਨ, ਇਹਨਾਂ ਨੂੰ ਸਿਮਰਨ ਕਹਿੰਦੇ, ਮਾਇਆ ਦਾ ਸਿਮਰਨ। ਅਤੇ ਅਸੀਂ ਕਰਨਾ ਸਭ ਤੋਂ ਉੱਚਾ, ਪ੍ਰਭ ਕਾ ਸਿਮਰਨ ਸਭ ਤੇ। ਹੁਣ ਕਰਦੀ ਤਾਂ ਸਾਰੀ ਦੁਨੀਆ ਹੀ ਆ ਸਿਮਰਨ, ਜੇ ਕਿਸੇ ਨੂੰ ਪੁੱਛੋ ਜੀ, ਕਹਿੰਦੇ ਕਰਦੇ ਹਾਂ, ਪਰ ਕਰਦੇ ਪਤਾ ਕਿੱਦਾਂ? ਨਾਲੇ ਤਾਂ ਸੋਚਾਂ ਨਹੀਂ ਛੱਡਦੇ ਅਤੇ ਨਾਲ ਸਿਮਰਨ ਵੀ ਕਰਦੇ। ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਰਾਮ ਕਹਿਣ ਮੈਂ ਭੇਦ ਹੈ, ਇਹ ਸਤਿਗੁਰਾਂ ਨੇ ਸਮਝਾਇਆ ਵੀ ਤੁਸੀਂ ਕਰਨਾ ਕਿੱਦਾਂ ਹੋ। ਜਪਜੀ ਸਾਹਿਬ ਜੀ ਸਮਝਾ ਦਿੱਤਾ, ਗੁਰਪ੍ਰਸਾਦ ਜਪ। ਗੁਰਪ੍ਰਸਾਦ ਹੁੰਦਾ ਜਦੋਂ ਪੰਜਾਂ ਪਿਆਰਿਆਂ ਤੋਂ ਆਪਾਂ ਗੁਰਕਿਰਪਾ ਬਖਸ਼ਿਸ਼, ਵਾਹਿਗੁਰੂ ਗੁਰਮੰਤਰ ਲੈ ਲੈਂਦੇ, ਅਮਰ ਦੀ ਦਾਤ। ਅਤੇ ਫਿਰ ਉਹ ਹੁਕਮ ਕੀ ਕਰਦੇ ਆ? ਸਤਿਗੁਰ ਨਾਲ ਜੋੜ ਦਿੰਦੇ ਸਾਨੂੰ ਅਤੇ ਕਹਿੰਦੇ ਤੂੰ ਜਪਣਾ ਹੁਣ ਜਿਹੜਾ ਤੈਨੂੰ ਆ ਦਿੱਤਾ ਅੱਜ ਗੁਰਪ੍ਰਸਾਦ। ਪੰਜ ਪਿਆਰੇ ਗੁਰੂ ਹੈ ਨਾ, ਉਹ ਬਖਸ਼ਿਸ਼ ਕੀ ਦਿੰਦੇ ਆ? ਅੰਮ੍ਰਿਤ, ਜਿਹਨੂੰ ਨਾਮ ਕਹਿੰਦੇ ਆ। ਉਹ ਕਹਿੰਦੇ ਹੁਣ ਜਪਣਾ ਤੁਸੀਂ ਵਾਹਿਗੁਰੂ ਗੁਰਮੰਤਰ, ਹੈ ਨਾ। ਅਤੇ ਉਹ ਫਿਰ ਅਸੀਂ ਸਤਿਗੁਰੂ ਤੋਂ ਪੁੱਛਦੇ ਵੀ ਜਪੀਏ ਕਿੱਦਾਂ? ਜਪਜੀ ਸਾਹਿਬ ਧਿਆਨ ਨਾਲ ਪੜ੍ਹੋ, ਅੱਗੇ ਲਿਖਿਆ ਵਾ। ਆ ਤੁਸੀਂ ਬੋਲਦੇ ਹੋ ਵਾਹਿਗੁਰੂ, ਇਹਨੂੰ ਕਹਿੰਦੇ ਗਾਉਣਾ। ਕਹਿੰਦੇ ਗਾ ਕੇ ਸੁਣੋ। ਅਸੀਂ ਗਾਉਂਦੇ ਹਾਂ, ਸੁਣਦੇ ਨਹੀਂ। ਮਨ ਸਾਡਾ ਐਬਸੈਂਟ ਰਹਿੰਦਾ, ਪਤਾ ਨਹੀਂ ਕਿੱਥੇ ਤੁਰਿਆ ਫਿਰਦਾ। ਇਹ ਕਿਹਨੂੰ ਸੁਣੀ ਜਾਂਦਾ ਅੰਦਰੇ ਅੰਦਰ? ਕਹਿੰਦੇ ਗਾ ਵੀ ਹੈ, ਸੁਣੀ ਹੈ, ਮਨ ਰੱਖੀਏ ਭਾਉ ਵਾਹਿਗੁਰੂ। ਇਹਦੇ ਨਾਲੋਂ ਪਿਆਰ ਟੁੱਟਾ ਜਨਮ ਸਮੇਂ, ਇਹਦੇ ਨਾਲ ਹੀ ਪਾਉਣਾ ਵਾ। ਕਿੰਨਾ ਕੁ ਔਖਾ ਕੰਮ ਆ। ਮਨ ਅੱਖਾਂ 'ਚ ਆ ਅਤੇ ਜਦੋਂ ਤੁਸੀਂ ਨੇਤਰ ਬੰਦ ਕਰਦੇ ਹੋ, ਇੱਕੋ ਜਾਂਦਾ ਕੰਨਾਂ 'ਚ ਆ ਜਾਂਦਾ। ਅਤੇ ਫਿਰ ਰਸਨਾ ਨਾਲ ਬੋਲੀ ਜਾਓ, ਬਾਰੰਗ ਬਾਰ ਬਾਰ ਪ੍ਰਭ ਜਪੀ। ਅਤੇ ਰਸਨਾ ਨਾਲ ਬੋਲੀ ਜਾਓ ਅਤੇ ਕੰਨਾਂ ਨਾਲ ਫਿਰ ਇਹ ਸੁਣੂਗਾ ਮਨ। ਇਹ ਸਮਾਂ ਤਾਂ ਲੱਗੇਗਾ, ਪਰ ਇਹ ਵੱਸ ਜਾਊਗਾ ਤੁਹਾਡੇ ਮਨ 'ਚ, ਵਾਹਿਗੁਰੂ ਵੱਸ ਜਾਏਗਾ। ਹੁਣ ਕੀ ਆ, ਦਿਨੇ ਫੁਰਨੇ ਵੱਸੇ ਰਾਤ ਨੂੰ ਸੁਪਨੇ। ਰਾਤ ਨੂੰ ਕੀ ਹੁੰਦਾ ਜੀ? ਇਹੋ ਹੀ ਮਨ ਜਿਹੜੇ ਸਾਰਾ ਦਿਨ ਫੁਰਨੇ ਲੈਂਦਾ, ਰਾਤ ਨੂੰ ਸੁਪਨਿਆਂ 'ਚ ਚਲ ਜਾਂਦਾ। ਨਾ ਦਿਨੇ ਸੁਖੀ ਆ ਅਤੇ ਨਾ ਰਾਤ ਨੂੰ। ਉਹ ਫਿਰ ਹੁਣ ਆਪਾਂ ਸੁੱਖ ਲੈਣ ਆਏ ਹਾਂ ਹੁਣ ਧਿਆਨ ਨਾਲ ਸਾਰੇ। ਅੱਖਾਂ ਬੰਦ ਕਰਕੇ ਸਵਾਸ ਗਰਾਸ, ਸਵਾਹ ਅੰਦਰੋਂ ਜਾਂਦਾ ਵਾਹ, ਬੜੇ ਪਿਆਰ ਨਾਲ ਕਹਿਣਾ, ਇਹਨੂੰ ਸੁਣਨਾ ਵਾ ਬੋਲ ਕੇ ਵਾਹ। ਫਿਰ ਬਾਹਰ ਗੁਰੂ, ਆਹ ਤੁਸੀਂ 5 ਮਿੰਟ ਕਰਕੇ ਵੇਖ ਲਓ, ਜੇ ਤੁਹਾਨੂੰ ਸੁੱਖ ਨਾ ਮਿਲੂਗਾ ਤਾਂ ਤੁਸੀਂ ਕਹਿ ਦਿਓ, ਇੱਥੋਂ ਖਲੋ ਕੇ ਕਹਿ ਦਿਓ ਵੀ ਨਹੀਂ ਤੁਸੀਂ ਗਲਤ ਕਹਿ ਰਹੇ। ਇਹ ਮੈਂ ਨਹੀਂ ਕਹਿ ਰਿਹਾ, ਸਤਿਗੁਰੂ ਦੀ ਬਾਣੀ ਕਹਿ ਰਹੀ। ਮੈਂ ਤਾਂ ਤੁਹਾਨੂੰ ਗੁਰਬਾਣੀ ਰਾਹੀਂ ਦੱਸ ਰਿਹਾ ਵਾਂ ਵੀ ਇੱਦਾਂ ਗਾ ਵੀ ਹੈ, ਸੁਣੀਏ, ਮਨ ਰੱਖੀਏ, ਪਾ ਪਿਆਰ ਪਾ ਕੇ ਅਤੇ ਵੇਖੋ ਵਾਹਿਗੁਰੂ ਨਾਲ, ਉਸੇ ਵੇਲੇ ਸੁੱਖ ਸ਼ੁਰੂ ਹੋ ਜਾਏਗਾ। ਅੱਖਾਂ ਬੰਦ ਕਰਕੇ ਵਾਹਿਗੁਰੂ।

그름 으아

그름

ਬੋਲ ਕੇ ਸਾਰੇ ਸੋਚਾਂ ਰੁਕਣੀਆਂ ਨਹੀਂ ਜੇ ਬੋਲੇ ਨਾ ਤੇ ਅੰਦਰ ਸੋਚਾਂ ਚੱਲੀ ਜਾਣੀਆਂ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਉੱਚੀ ਰਲ ਕੇ ਬੋਲੋ ਸਾਰੇ ਇਕੱਠੇ ਸਭ ਸੁਰਤੀ ਮਿਲ ਸੁਰਤ ਕਮਾਈ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਤੁਹਾਡੀ ਮੁਸ਼ਕਤ ਸ਼ੁਰੂ ਹੋ ਗਈ ਜਿਨੀ ਨਾਮ ਧਿਆਇਆ ਗੁਰੂ ਵਾਹ ਗੁਰੂ ਵਾਹ ਗੁਰੂ

ਸਿੱਖਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਸਾਰੇ ਆਪਣੀ

ਵਿਵਸਥਾ ਨੂੰ ਚੈੱਕ ਕਰੋ ਕਿ ਸਿਮਰਨ ਕੀਤਾ ਤੁਸੀਂ 10-15 ਮਿੰਟ ਲਗਾਤਾਰ, ਕੋਈ ਸੁੱਖ ਮਿਲਿਆ ਇਹਨੂੰ? ਖੁਮਾਰੀ ਜਿਹੜੀ ਹੈ ਉਹੀ ਜਦੋਂ ਆਪਾਂ ਸਿੱਖ ਲੈਂਦੇ ਹਾਂ ਨਾ, ਸਿੱਖੋ ਸ਼ਬਦ ਪਿਆਰਿਓ, ਆ ਸ਼ਬਦ ਜਿਹੜਾ ਵਾਹਿਗੁਰੂ ਜਪਣਾ ਕਿੱਦਾਂ ਸਿਖਾਇਆ ਗੁਰਬਾਣੀ 'ਚ, ਕਿਤੇ ਜੰਮਣ ਮਰਨ 'ਚੋਂ ਨਿਕਲ ਜਾਓਗੇ। ਇੰਨੀ ਸ਼ਕਤੀ ਆ ਸਿਮਰਨ ਦੇ ਵਿੱਚ। ਪ੍ਰਭ ਕਹਿ ਸਿਮਰਨ ਗਰਬ ਨਾ ਵਸੈ, ਪ੍ਰਭ ਕਹਿ ਸਿਮਰਨ ਦੁੱਖ। ਅਸੀਂ ਇਕੱਲਾ ਪੜ੍ਹਦੇ ਹੀ ਹਾਂ, ਕਰਦੇ ਤਾਂ ਹੈ ਨਹੀਂ। ਉਹ ਭੈਣ ਮਿਲੀ ਕਹਿੰਦੀ ਮੈਂ ਸੁਖਮਨੀ ਸਾਹਿਬ ਦੇ ਪਾਠ 5 ਰੋਜ਼ ਕਰਦੀ। ਮੈਂ ਸਿਮਰਨ ਵੀ ਕਰਦੇ, ਕਹਿੰਦੇ ਸਿਮਰਨ ਦਾ ਤਾਂ ਟਾਈਮ ਨਹੀਂ ਲੱਗਦਾ। ਜੋ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ। ਪ੍ਰਤੱਖ ਗੁਰੂ ਕਹਿੰਦੇ, ਪ੍ਰਤੱਖ ਗੁਰੂ ਤੁਹਾਨੂੰ, ਸਤਿਗੁਰੂ ਦੀ ਬਾਣੀ ਗੁਰੂ ਆ, ਇਹ ਪ੍ਰਤੱਖ ਤੁਹਾਨੂੰ ਤਾਰ ਦੇਗੀ ਇਹ ਭਵਜਲ ਚੋਂ। ਭਵਜਲ ਕੀ ਹੈ ਸੋਚਾ, ਭਵਜਲ ਕੀ ਹੈ ਜੀ? ਭਵਜਲ ਵਿਖਮ ਅਸਗਾ ਹੈਗਾ, ਬੜਾ ਔਖਾ ਹੈ ਜੇ ਤੁਸੀਂ ਸਿੱਖਿਆ ਨਾ। ਭਵਜਲ ਪਹਿਲਾਂ ਸਾਡੀਆਂ ਸੋਚਾਂ ਨੇ, ਅਤੇ ਫਿਰ ਇਹ 84 ਲੱਖ ਜੂਨਾਂ ਜਿਹੜੀਆਂ ਵੇਖ ਰਹੇ, ਇੱਥੋਂ ਆਪਾਂ ਨਿਕਲ ਕੇ ਆਏ। ਕਿੰਨੇ ਯੁੱਗ ਲੱਗ ਗਏ ਆਪਾਂ ਨੂੰ ਉੱਥੇ ਫਿਰਦਿਆਂ ਨੂੰ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਛੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਬਰੀਆਂ ਦੀ ਵਾਰੀ। ਕਹਿੰਦੇ ਫਿਰ ਇੱਕ ਵਾਰੀ ਦਿੱਤੀ ਤੈਨੂੰ 84 ਲੱਖ 4 ਯੁੱਗਾਂ ਤੋਂ ਬਾਅਦ। ਦੇਖੋ ਕਿੰਨੇ ਯੁੱਗ ਲੱਗ ਗਏ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ। ਅਤੇ ਫਿਰ ਕਹਿੰਦੇ ਕਿੱਦਾਂ ਪਾਰ ਹੋਏਗਾ, ਹੈ ਨਾ? ਕਹੋ ਨਾਨਕ ਮਿਲਣ ਕੀ ਬਰੀਆ, ਸਿਮਰਤ ਕਹਾਂ ਸਿਮਰਨ ਦੇ ਨਾਲ। ਗੁਰਬਾਣੀ 'ਚ ਆਪਾਂ ਪੜ੍ਹਦੇ ਹਾਂ ਰਹਿ ਰਾਸ ਸਾਹਿਬ ਦੇ ਵਿੱਚ, ਭਈ ਪ੍ਰਾਪਤ ਮਾਨੁੱਖ ਦੇ ਹੋਰੀ ਆ। ਹਾਂ, ਇਕੱਲੀ ਗੋਬਿੰਦ ਮਿਲਣ ਨੂੰ ਮਿਲੀ ਆ। ਦੁਨਿਆਵੀ ਕਿਰਤ ਤੁਸੀਂ ਕਰਨੀ ਆਪਣੇ ਤਨ ਲਈ, ਆਪਣੇ ਪਰਿਵਾਰ ਲਈ, ਅਸੀਂ ਉੱਥੇ ਬਸ ਉਹ ਬਿਜ਼ਨਸ ਮਾਈਂਡਡ ਬਣ ਗਏ, ਉਹ ਕੰਮ ਕਰਨ ਲਈ ਨਹੀਂ ਮਿਲੀ ਇਹ। ਭਈ ਪ੍ਰਾਪਤ, ਇਹ ਪਤਾ ਨਹੀਂ ਕਦੋਂ ਉਹਨੇ ਲੈ ਲੈਣੀ ਵਾਪਸ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਅਤੇ ਕੰਮ ਇੱਕੋ ਹੀ ਕਰਨਾ ਵਾ। ਅੱਜ ਜਿਹੜਾ ਹੁਕਮਨਾਮਾ ਸਾਹਿਬ ਹੈ ਨਾ, ਤੁਸੀਂ ਸਾਰੇ ਪੜ੍ਹ ਕੇ ਆਇਓ, ਆਪਾਂ ਵਿਚਾਰ ਕਰਾਂਗੇ ਉਹ 'ਤੇ। ਕੰਮ ਕੀ ਕਰਨਾ ਵਾ ਮਿਲਣ ਲਈ? ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕੰਮ। ਅਵਰ ਕਾਜ ਇਹ ਨਹੀਂ ਵੀ ਤੁਸੀਂ ਆਪਣਾ ਕੰਮ ਕਾਰ ਹੀ ਛੱਡ ਦੇਣਾ, ਇਹਨੂੰ ਉੱਤੇ ਕਿਰਤ ਹੈ ਤਾਂ ਕਰਨੀ ਸਾਰਿਆਂ ਤੁਸੀਂ। ਅਵਰ ਕਾਜ ਲੋਕ ਕੀ ਕਰਦੇ ਸੀ ਜਿਹੜੇ ਅੱਜ ਹੁਕਮਨਾਮਾ ਸਾਹਿਬ ਦੇ ਵਿੱਚ ਲਿਖੇ ਆ? ਕੋਈ ਪਾਠ ਹੀ ਪੜ੍ਹੀ ਜਾਂਦਾ ਸੀ, ਕੋਈ ਵੇਦਾਂ ਦਾ ਹੀ ਗਿਆਨ ਇਕੱਠਾ ਕਰੀ ਜਾਂਦਾ ਸੀ, ਹੈ ਨਾ? ਕੋਈ ਤੀਰਥਾਂ 'ਤੇ ਤੁਰਿਆ ਫਿਰਦਾ ਸੀ, ਕੋਈ ਜੰਗਲਾਂ 'ਚ ਤੁਰਿਆ ਫਿਰਦਾ ਸੀ। ਮਿਲਣ ਨੂੰ ਸਾਰੇ ਹੀ ਚਾਹੁੰਦੇ ਆ। ਵੇਖੋ ਇਹ ਮਨੁੱਖੀ ਮਨ ਦੀ ਇਹ ਫਿਤਰਤ ਹੈ, ਉਹਦੀ ਕੀ ਸੁਭਾਅ ਆ ਇੱਕ ਮਨੁੱਖੀ ਮਨ ਦਾ, ਵੀ ਉਹ ਵਾਹਿਗੁਰੂ ਨੂੰ ਸਾਰੇ ਮਿਲਣਾ ਚਾਹੁੰਦੇ ਨੇ। ਕਿਸੇ ਅਮਲੀ ਸ਼ਰਾਬੀ ਨੂੰ ਪੁੱਛ ਲਿਓ ਤੁਸੀਂ, ਉਹ ਵੀ ਕਹੂਗਾ ਹਾਂ ਮੈਂ ਵੀ ਮਿਲਣਾ ਚਾਹੁੰਦਾ। ਪਰ ਤਰੀਕਾ ਨਹੀਂ ਸੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ। ਉਹ ਬ੍ਰਾਹਮਣਾਂ ਨੇ ਜਿਹੜੇ ਬਹੁਤੇ ਪੜ੍ਹੇ ਲਿਖੇ ਲੋਕ ਸੀ ਨਾ, ਛਾਤਰ ਦਿਮਾਗ, ਉਹਨਾਂ ਨੇ ਕਰਮ ਕਾਂਡ ਬਣਾਤੇ ਸੀਗੇ ਵੀ ਆਹ ਕਰਮ ਕਾਂਡ ਕਰੋ ਜਿਨ੍ਹਾਂ 'ਚ ਉਹਨਾਂ ਨੂੰ ਫਾਇਦਾ ਸੀਗਾ। ਅਤੇ ਉਹ ਭੋਲੇ ਭਾਲੇ ਲੋਕ ਮਿਲਣਾ ਤਾਂ ਚਾਹੁੰਦੇ ਸੀ, ਵਿਚਾਰੇ ਫਸ ਗਏ। ਉਹ ਫਸ ਗਏ, ਫਿਰ ਗੁਰੂ ਨਾਨਕ ਦੇ ਘਰ ਨੇ ਆ ਕੇ ਸਮਝਾਇਆ ਵੀ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਆੰਗਮ ਸਾਧੇ, ਹੈ ਨਾ? ਉਹ ਜੋਗੀ ਕਹੀ ਜਾਂਦੇ ਸੀ ਤੁਸੀਂ ਆ ਅੰਦਰੋਂ ਸ਼ੁੱਧੀ ਕਰੋ। ਕਿਤੇ ਪੰਜ ਜਨਾਂ ਸਿਓ ਸੰਗ ਨਾ ਛੁਟਕਿਓ, ਆ ਜਿਹੜੇ ਫੁਰਨੇ ਦਿੰਦੇ ਪੰਜ ਹੈ ਨਾ ਸਾਡੇ ਅੰਦਰ, ਸਾਡੇ ਅੰਦਰ ਦੁੱਖ ਅਤੇ ਸੁੱਖ ਦੋਵੇਂ ਹੀ ਨੇ, ਸਾਡੇ ਅੰਦਰ ਵਿਖ ਅਤੇ ਅੰਮ੍ਰਿਤ ਦੋਵੇਂ ਹੀ ਨੇ, ਵਾਹਿਗੁਰੂ ਨੇ ਦੋਵੇਂ ਪਾਏ ਆ। ਕਿਤੇ ਵਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫੜ ਲਏ। ਹੁਣ ਇਹ ਸਾਡਾ ਗੁਰੂ ਤੋਂ ਗਿਆਨ ਲੈ ਕੇ ਇਹ ਸਾਡੀ ਮਰਜ਼ੀ ਹੈ ਵੀ ਅਸੀਂ ਵਿਖ ਦੇ ਵੱਲ ਜਾਣਾ ਵਾ ਜਾਂ ਅੰਮ੍ਰਿਤ ਵੱਲ ਜਾਣਾ ਵਾ। ਅੰਮ੍ਰਿਤ ਕਿਹਾ ਨਾਮ ਨੂੰ, ਉਹ ਵੀ ਤੁਹਾਡੇ ਅੰਦਰ ਹੈ, ਨਾਉ ਨਿਧ ਅੰਮ੍ਰਿਤ। ਜਦੋਂ ਅੰਮ੍ਰਿਤ ਦੀ ਗੱਲ ਆਵੇ ਨਾਮ ਸਮਝ ਲਿਆ ਕਰੋ, ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ। ਅੰਮ੍ਰਿਤ ਦਾ ਮਤਲਬ ਜੇ ਉਹ ਸਾਨੂੰ ਮਿਲ ਗਿਆ ਤਾਂ ਅਮਰ ਹੋ ਜਾਣਾ ਇਹਨੇ। ਮੌਤ ਦਾ ਓਪੋਜ਼ਿਟ ਵਰਡ ਆ ਅੰਮ੍ਰਿਤ, ਮੌਤ ਦਾ, ਮ੍ਰਿਤ ਹੁੰਦਾ ਮਰ ਜਾਣਾ, ਅਤੇ ਜੇ ਐੜਾ ਲਾ ਦਿਓ ਤਾਂ ਅਮਰ ਹੋ ਜਾਣਾ। ਉਹ ਤਾਂ ਹੋਵਾਂਗੇ ਜੇ ਨਾਮ ਦੇ ਨਾਲ ਸਾਡੀ ਟੁੱਟੀ ਗੰਢੀ ਜਾਏਗੀ। ਅੰਮ੍ਰਿਤ ਰਸ ਸਾਨੂੰ ਮਿਲੇਗਾ, ਰਸ ਬ੍ਰਹਮ ਰਸ ਨਾਮ ਰਸ, ਅੰਦਰੋਂ ਅੰਤਰ ਖੂਟਾ ਅੰਮ੍ਰਿਤ ਭਰਿਆ। ਆ ਤੁਸੀਂ ਹੁਣ ਉਹਦੀ ਖੋਜ ਕਰ ਰਹੇ ਹੋ, ਅੰਤਰ ਖੂਟਾ
ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਏ ਬਣਿਆ। ਹੁਣ ਅੰਮ੍ਰਿਤ ਜਿਹੜਾ ਉਹ ਸਾਡੇ ਅੰਦਰ ਆ ਤੇ ਜ਼ਹਿਰ ਵੀ ਸਾਡੇ ਅੰਦਰ ਆ। ਉਹ ਜ਼ਹਿਰ ਕੌਣ ਪੈਦਾ ਕਰਦਾ? ਵਿਖ ਇਹ ਪੰਜ ਚੋਰ ਜਿਨ੍ਹਾਂ ਦਾ ਅੱਜ ਜ਼ਿਕਰ ਕੀਤਾ ਸਤਿਗੁਰੂ ਨੇ, ਪੰਜਵੇਂ ਪਾਤਸ਼ਾਹ ਨੇ ਅੱਜ ਬੜਾ ਪਿਆਰਾ ਸ਼ਬਦ ਤੁਹਾਨੂੰ ਬਖਸ਼ਿਸ਼ ਕੀਤਾ ਆਪਾਂ ਨੂੰ ਸਾਰਿਆਂ ਨੂੰ। ਉਹ ਕਹਿੰਦੇ ਉਹ ਜਿਹੜੇ ਪੰਜ ਆ ਨਾ ਅੰਦਰ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਉਹ ਜੇ ਜ਼ਹਿਰ ਅੱਜ ਦੀਆਂ ਸੋਚਾਂ ਸਾਡੀਆਂ ਉਹ ਪਾਉਂਦੇ ਨੇ ਸਾਨੂੰ, ਕਹਿੰਦੇ ਜ਼ਹਿਰ ਵੱਲ ਕੌਣ ਜੋੜਦੇ ਨੇ? ਇਸ ਦੇਹੀ ਅੰਦਰ ਪੰਜ ਚੋਰ ਵਸੇ, ਉਹਨਾਂ ਗਿਣਤੀ ਕੀਤੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਤੇ ਉਹ ਨਾਮ ਤੱਕ ਨਹੀਂ ਪਹੁੰਚਣ ਦਿੰਦੇ, ਉਹ ਆਪ ਲੁੱਟੀ ਜਾਂਦੇ। ਅੰਮ੍ਰਿਤ ਲੁੱਟੈ ਪਰ ਮਨਮੁੱਖ ਨੂੰ ਸਮਝ ਨਹੀਂ ਲੱਗਦੀ, ਹੈ ਨਾ, ਕੋਈ ਗਿਆਨ ਨਹੀਂ ਨਾ ਲਿਆ। ਜਿੰਨਾ ਚਿਰ ਅਸੀਂ ਪ੍ਰੋਪਰ ਗਿਆਨ ਨਹੀਂ ਲੈਂਦੇ ਤੁਸੀਂ ਕਰ ਹੀ ਨਹੀਂ ਸਕਦੇ, ਪਰਮ ਪਦਵੀ ਤੱਕ ਕਿੱਦਾਂ ਪਹੁੰਚੋਗੇ? ਤੇ ਸਤਿਗੁਰਾਂ ਨੇ ਤੁਹਾਨੂੰ ਪਰਮ ਪਦਵੀ ਦੇਣੀ ਹੈ, ਸਭ ਤੋਂ ਉੱਚੀ ਡਿਗਰੀ। ਸਭ ਤੋਂ ਉੱਚੀ ਡਿਗਰੀ ਹੁੰਦੀ ਹੈ ਮਿਲਾਪ ਹੋ ਜਾਣਾ ਤੁਹਾਡੇ ਮਨ ਦਾ ਵਾਹਿਗੁਰੂ ਦੇ ਨਾਲ, ਤੇ ਗੁਰੂ ਬਖਸ਼ਿਸ਼ ਨਾਲ ਹੋਣਾ ਵਾ। ਆ ਜਿਹੜਾ ਜਪ ਰਹੇ ਹੋ ਗੁਰਪ੍ਰਸਾਦ ਜਪ, ਮੇਰੇ ਮਾਧੋ ਜੀ ਸੰਗਤ ਦੇ ਸਕੂਲ ਚੋਂ ਮਿਲਣਾ ਨਾਲੇ, ਉਹ ਪਰਮ ਪਦਵੀ ਕਿੱਥੋਂ ਮਿਲਣੀ ਤੁਹਾਨੂੰ? ਆ ਸੰਗਤ ਦੇ ਸਕੂਲ ਚੋਂ, ਸਤ ਸੰਗਤ ਸਤਿਗੁਰੂ ਚਿਟਸਾਲ ਹੈ ਜਿੱਤ ਹਰ ਗੁਣ ਸਿੱਖ। ਉਹਨਾਂ ਕਿਹਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ, ਪਹੁੰਚ ਜਾਣਾ ਤੁਸੀਂ ਸਾਰਿਆਂ ਉੱਥੇ। ਤੇ ਮਨ ਜਿਹੜਾ ਨਾ ਜਦੋਂ ਅੰਮ੍ਰਿਤ ਰਸ ਨੂੰ ਮਿਲੇਗਾ ਹਰਿਆ ਹੋ ਜਾਏ, ਹਰ ਕਾ ਨਾਮ ਧਿਆਇ ਕੇ ਉਹ ਹਰਿਆ ਪਾਈ। ਤੇ ਪਹਿਲਾਂ ਕੀ ਹੈ, ਸੁੱਕਿਆ ਹੋਇਆ ਜ਼ਹਿਰ ਨਾਲ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਇੱਥੇ ਫਸਿਆ, ਤੇ ਸਾਡੇ ਅੱਗੇ ਕਈ ਜਨਮ ਗਵਾ ਲਏ ਆਪਾਂ, ਇਹ ਆਹੋ ਜੁਗਤ ਬਿਹਾਣੀ ਕਈ ਜਨਮ। ਤੇ ਅੱਜ ਹੁਣ ਆਪਾਂ ਅਰਦਾਸ ਕਰਨੀ, ਨਾਨਕ ਰਾਖ ਲਿਓ ਆਪਣ ਕਰ ਕਰੋ। ਤੇ ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਜਦੋਂ ਆਪਾਂ ਸੱਚੇ ਮਨੋਂ ਆ ਕੇ ਆ ਜੋਦੜੀ ਕਰ ਰਹੇ ਹੋ, ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ। ਹੁਣ ਉਹੀ ਆਉਂਦੇ ਨੇ ਜਿਨ੍ਹਾਂ ਨੂੰ ਚਾਓ ਹੁੰਦਾ, ਸੰਗਤ ਚੋਂ ਬਹਿੰਦਾ ਉਹੀ ਆ ਜਿਹਨੂੰ ਚਾਓ ਆ, ਬਹੁਤੇ ਬੈਠ ਨਹੀਂ ਸਕਦੇ ਸੰਗਤ ਚ ਜਿਹਨੂੰ ਚਾਓ ਹੀ ਨਹੀਂ ਗਾ, ਹੈ ਨਾ। ਚਾਓ ਦਾ ਮਤਲਬ ਹੁੰਦਾ ਵਾ ਕਾਂਖੀ, ਕਾਂਖੀ ਇੱਕ ਹੈ ਦਰਸ ਤੁਹਾਰੋ, ਜਿਹੜੇ ਕਾਂਖੀ ਲੈ ਕੇ ਆਉਣਗੇ ਉਹੀ ਪ੍ਰਾਪਤੀ ਕਰਨਗੇ। ਭਾਈ ਪ੍ਰਾਪਤ ਮਾਨੁੱਖ ਦੇ ਹੋਰੀ ਆ, ਪੜ੍ਹਦੇ ਤਾਂ ਆਪਾਂ ਸਾਰੇ ਹੀ ਆ, ਹੈ ਨਾ। ਕਾਂਖੀ ਇੱਕ ਹੈ ਦਰਸ਼ਨ ਪਿਆਸੀ ਦਿਨਸ ਰਾਤ, ਦਰਸ਼ਨ ਪਿਆਸੀ ਸਾਡੀ ਸੁਰਤੀ ਦੀ ਇਹ ਹਾਲਤ ਹੋ ਜਾਵੇ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਬਹਿ ਬਹਿ ਚੱਲੇ। ਪਰ ਉਹ ਤਾਂ ਹੋਏਗਾ ਜੇ ਤੁਸੀਂ ਜਪ ਜਪ ਕੇ ਮਨ ਨੂੰ ਪੱਥਰ ਹੋਏ ਨੂੰ ਮੈਲਟ ਕਰੋਗੇ। ਅੱਖਾਂ ਜਦੋਂ ਬੰਦ ਕਰਦੇ ਨਾ ਵਾਹ ਗੁਰੂ ਬੋਲਦੇ, ਮੈਲਟ ਹੋਣਾ ਸ਼ੁਰੂ ਹੋ ਜਾਂਦਾ ਤੇ ਪੱਥਰ ਹੋਇਆ ਪਿਆ ਵਾ, ਇਹਨੂੰ ਕੋਈ ਵਿਛੋੜੇ ਦਾ ਦੁੱਖ ਹੀ ਨਹੀਂ ਗਾ ਕਿ ਮੈਂ ਵਿਛੜਿਆ ਨੂੰ ਪਤਾ ਹੀ ਨਹੀਂ ਗਾ, ਹੈ ਨਾ। ਦੁੱਖ ਦਾ ਤੈਨੂੰ ਪਤਾ ਹੀ ਨਹੀਂ ਗਾ, ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਇਹਦਾ ਮਨ ਭੁੱਖਾ ਮਰਨ ਰਿਹਾ ਸੱਚੇ ਨਾਮ ਕੀ, ਪਰ ਇਹ ਦਿੰਦਾ ਨਹੀਂ ਉਹਨੂੰ ਅੰਮ੍ਰਿਤ ਰਸ, ਨਾਮ ਨਹੀਂ ਪਿਆਉਂਦਾ। ਇੱਕ ਦੁੱਖ ਸਖਤ ਵਾਰ ਜਮਦੂਤ, ਜਮਾਂ ਦਾ ਦੁੱਖ ਬੜਾ ਵੱਡਾ। ਜਦੋਂ ਅਸੀਂ ਫਿਰ ਇਹ ਫੀਲ ਕਰਦੇ ਹਾਂ ਸਤਿਗੁਰੂ ਦੀ ਸ਼ਰਨ 'ਚ ਆ ਕੇ, ਤੇ ਫਿਰ ਸਾਡਾ ਮਨ ਜਿਹੜਾ ਬਰਾਗੀ ਹੁੰਦਾ ਵਾ ਕਿ ਸਮਾਂ ਤਾਂ ਲੰਘ ਚੱਲਿਆ ਤੇ ਅਸੀਂ ਕੀ ਕਰਦੇ ਫਿਰਦੇ, ਹੈ ਨਾ। ਸਮਾਂ ਤਾਂ ਲੰਘ ਚੱਲਿਆ ਵਾ ਤੇ ਸਾਨੂੰ ਤੇ ਉਹ ਮਿਸ਼ਨ ਦੇ ਕੇ ਭੇਜਿਆ ਸੀ, ਜਿਸ ਵੱਖਰ ਕੋ ਲੈਣ ਤੂੰ ਆਇਆ, ਹੈ ਨਾ। ਉਹ ਨਾਮ ਤੁਹਾਡੇ ਅੰਦਰੋਂ ਉਹਨੂੰ ਪ੍ਰਗਟ ਕਰਨਾ ਸੀ ਆਪਾਂ ਅੰਮ੍ਰਿਤ ਨੂੰ, ਤੇ ਅਸੀਂ ਵੇਖਣ ਨਾਲ ਹੀ ਜੁੜੇ ਰਹੇ ਸਾਰੀ ਉਮਰ, ਹੈ ਨਾ। ਵੇਖਿਆ ਸੋਚਾਂ ਜਿਹੜੀਆਂ ਚੱਲਦੀਆਂ ਰਾਤ ਨੂੰ ਸੁਪਨੇ ਬਣ ਜਾਂਦੀਆਂ ਵਾ, ਪਰ ਜਦੋਂ ਤੁਸੀਂ ਆ ਕਲੀਨ ਅਪ ਕਰਨਾ ਸ਼ੁਰੂ ਕਰਤਾ ਇਹ ਸਾਰਾ ਕੁਝ ਖਤਮ ਹੋ ਜਾਣਾ, ਵੇਖ ਖਤਮ ਹੋ ਜਾਣੀ ਆ, ਇਕੱਲਾ ਅੰਮ੍ਰਿਤ ਰਹਿ ਜਾਣਾ ਅੰਦਰ ਉਹਦੇ, ਉਹਨੂੰ ਨਾਮ ਗਿਆ ਤੁਹਾਡੀ ਟੁੱਟੀ ਗੰਢੀ ਜਾਣੀ ਹੈ। ਇਸ ਲਈ ਸਾਨੂੰ ਵਾਰ ਵਾਰ ਸਤਿਗੁਰੂ ਇਹ ਕਹਿੰਦੇ ਆ ਵੀ ਇਹ ਲੁੱਟੀ ਜਾ ਰਹੇ ਹੋ, ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਆੰਗਮ ਸਾਧੇ, ਇਹ ਸਾਰੇ ਜਿਹੜੇ ਕਰਮ ਕਾਂਡ ਕੀਤੇ, ਪਰ ਕੀ ਕਹਿੰਦੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਇਹ ਮਨ ਛੱਡਦਾ ਨਹੀਂ ਇਹਦਾ ਖੇੜਾ, ਇੰਨਾ ਫਸਿਆ ਮਨ ਮਾਇਆ, ਉਹਨੂੰ ਮਾਇਆ ਗਿਆ ਪੰਜਾਂ ਨੂੰ, ਮਨ ਮਾਇਆ ਮੈਂ ਰਮ ਰਹੇ ਹੋ ਰਿਕਸਤ ਨਾ ਹੀ ਮੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹਿ ਬੁੱਧ ਬੱਧ। ਉਹ ਜ਼ਿਆਦਾ ਪਾਠ ਕਰਨ ਨਾਲ ਹਉਮੈ ਆ ਗਈ, ਮੈਂ ਤਾਂ ਪੰਜ ਸੁਖਨੀ ਸਭ ਕਰਨਾ, ਹੈ ਨਾ, ਹਉਮੈ ਆ ਜਾਂਦੀ। ਅਧਿਕ ਬੁੱਧ ਵਾਧੇ, ਬੁੱਧੀ ਸਾਡੀ ਹੋਰ ਹਉਮੈ ਨਾ ਭਰ ਗਈ, ਭਰ ਗਈ। ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ। ਹੁਣ ਵਾਹਿਗੁਰੂ ਫਿਰ ਸਾਨੂੰ ਬੁੱਧੀ ਬਖਸ਼ਦੇ ਨੇ, ਵਿਵੇਕ, ਉਹ ਹਉਮੈ ਵਾਲੀ ਬੁੱਧੀ ਫਿਰ ਆਪਾਂ ਖਤਮ ਕਰ ਦੇਣੀ ਹੈ। ਵਾਹਿਗੁਰੂ ਗੁਰਮੰਤਰ ਹੈ ਜਪ
ਆਓ ਹੁਣ ਕਰੀਏ ਥੋੜ੍ਹਾ ਜਿਹਾ ਕੰਮ, ਇਹੋ ਹੀ ਕਰਨਾ ਪੈਣਾ ਤੁਹਾਨੂੰ। ਸਮਝ ਮੁੜ ਕੇ ਵੇਖੋ ਤੁਸੀਂ, ਗੁਰਬਾਣੀ ਆਪਣੇ ਆਪ ਸਮਝ ਲੱਗਣੀ ਹੈ ਤੁਹਾਨੂੰ, ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਕਿਸੇ ਨੂੰ। ਪਰ ਜਿੰਨਾ ਚਿਰ ਅਸੀਂ ਮਨ ਨੂੰ ਧੋਂਦੇ ਨੀਗੇ, ਮਨ ਧੋਵੋ ਸ਼ਬਦ ਲਾਗੋ ਹਰਸਿਓ ਰਹੋ, ਤੇ ਫਿਰ ਸਾਨੂੰ ਯਕੀਨ ਆ ਜਾਵੇ ਕਿ ਅਸੀਂ ਮਿਲ ਸਕਦੇ ਹਾਂ। ਸਤਿਗੁਰੂ ਕਹਿੰਦੇ ਜੇ ਤੁਹਾਨੂੰ ਚਾਓ ਆ ਗਿਆ ਨਾ, ਤੀਜੇ ਪਾਤਸ਼ਾਹ ਰੋਜ਼ ਸਾਨੂੰ ਸਮਝਾਉਂਦੇ, ਕਿਤੇ ਮਨ ਚਾਓ ਪਿਆ ਪ੍ਰਭ, ਆਗਮਨ ਹੋਊਗਾ ਤੁਹਾਡੇ ਅੰਦਰ, ਪ੍ਰਗਟ ਹੋਊਗਾ ਵਾਹਿਗੁਰੂ। ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ, ਨਾਮ ਵੀ ਸੁਣੇਗਾ, ਪ੍ਰਕਾਸ਼ ਰੂਪ ਦਰਸ਼ਨ ਵੀ ਹੋਣਗੇ। ਪਰ ਜੇ ਚਾਓ ਆ ਗਿਆ, ਤੇ ਚਾਓ ਆਉਣਾ ਜਪ ਜਪ ਕੇ, ਜਦੋਂ ਮਨ ਨਿਰਮਲ ਹੋ ਗਿਆ ਤੁਸੀਂ ਰੋਣ ਲੱਗ ਪੈਣਾ, ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮ ਮੈਂ ਨੀਰ ਬਹਿ ਬਹਿ। ਜਿਉਂ ਜਿਉਂ ਮਨ ਨਿਰਮਲ ਹੁੰਦਾ ਜਾਂਦਾ ਇਹ ਵਿਰਾਗੀ ਹੁੰਦਾ ਜਾਂਦਾ, ਅੱਗੇ ਵੀ ਵਿਰਾਗੀ ਹੈ ਪਰ ਪਹਿਲਾਂ ਮਾਇਆ ਦਾ ਵਿਰਾਗੀ ਆ, ਆਹ ਮਿਲ ਜੇ ਮੈਨੂੰ, ਉਹ ਮਿਲ ਜੇ, ਵਿਰਾਗੀ ਹੈ ਇਹਦਾ ਸੁਭਾਅ ਹੀ ਵਿਰਾਗੀ ਹੈ, ਮਨ ਕਾ ਸੁਭਾਅ ਸਦਾ ਵੈਰਾਗੀ। ਆਪਾਂ ਹੁਣ ਉਹ ਵਿਰਾਗ ਇਹਦਾ ਛਡਾ ਦੇਣਾ ਵਾ, ਤੇ ਵਾਹਿਗੁਰੂ ਇਹ ਨਾਮ ਦਾ, ਇਹ ਵਾਹਿਗੁਰੂ ਦੇ ਵਿਛੋੜੇ ਦਾ ਵਿਰਾਗ ਆਵੇ ਇਹਨੂੰ, ਵੀ ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮ ਮੈਂ ਨੀਰ ਬਹਿ ਬਹਿ ਚੱਲੇ ਜੀਓ ਦਰਸ਼ਨ ਪਿਆਸੀ ਦਿਨ ਸਰਾਤ ਜਿਤੂੰ ਅੰਦਰ ਨੀ ਚਿਤਵਣਾ ਹੁੰਦਾ ਜਪਣਾ, ਵਾਹ ਗੁਰੂ ਮਨ ਕਰਕੇ ਚਿੱਤ ਕਰਕੇ। ਕਿਤੇ ਖੁੱਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀ ਆ, ਤਿਸ ਮੋਹਣ ਲਾਲ ਪਿਆਰੇ ਹੋ ਫਿਰੋ ਖੋਜ ਖੋਜੀ ਬਣੋ। ਕਿਤੇ ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ, ਇੰਨਾ ਆਪਣੇ ਕੋਲ ਹੈਗਾ ਬਰਾਗ ਪੇ, ਸਿਰ ਲਾ ਕੇ ਦੇ ਦੀਏ ਸਾਨੂੰ ਮਿਲਾ ਦੇਵੇ ਕੋਈ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਕਹੋ ਨਾਨਕ ਕਿਆ ਦੀਜੇ, ਕਿਤੇ ਸੀਸ ਵੱਢੇ ਕੇ ਬੈਸਣ ਦੀਜੇ ਬਿਨ ਸਿਰ ਸੇਵ ਕਰੀ, ਇੰਨਾ ਬਰਾਗ ਹੋਵੇ। ਇੰਨਾ ਵਿਰਾਗ ਜਦੋਂ ਆ ਜਾਂਦਾ ਤੇ ਫਿਰ ਵਾਹਿਗੁਰੂ ਆਪ ਮਿਲਦਾ, ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ। ਆਹ ਮੰਗਲ ਜਿਹੜੇ ਨਹੀਂ ਛੱਡਣੇ ਤੁਸੀਂ, ਗਾਈ ਜਾਣੇ ਦਿਨ ਰਾਤ, ਵਾਹਿਗੁਰੂ ਨੂੰ ਮੰਗਲ ਕਹਿੰਦੇ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣੇ, ਆ ਜਿਹੜਾ ਕੂੜ ਕਬਾੜ ਬਣਾਇਆ ਸੀ ਨਾ ਮੰਦਰ ਬਣ ਜੂਗਾ, ਗਾਓ ਮੰਗਲ ਨਿੱਤ ਸਖੀਏ, ਫਿਰ ਢਿੱਲੇ ਨਹੀਂ ਪੈਣਾ ਦਿਨ ਰਾਤ ਜਪਣਾ। ਗਾਓ ਮੰਗਲ ਨਿੱਤ ਸਖੀਏ ਸੋਗ ਦੁੱਖ ਨਾ ਵਿਆਪੈ ਗੁਰ ਚਰਨ ਲਾਗੇ। ਉਹ ਨਾਮ ਨੂੰ ਗੁਰੂ ਦੇ ਚਰਨ ਕਿਹਾ ਜਿਹੜੇ ਜਨਮ ਸਮੇਂ ਲਈ ਟੁੱਟ ਗਈ ਸੀ, ਉਹ ਸੁਭਾਗਾ ਦੇਣ ਆ ਜਾਏਗਾ। ਕਿਤੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਪਿਰ ਕਿਹਾ ਵੈ, ਉਹਨਾਂ ਚਿਰ ਤੁਸੀਂ ਜੱਪੀ ਜਾਣਾ ਜਿੰਨਾ ਚਿਰ ਅੰਦਰੋਂ ਨਾਮ ਨਹੀਂ ਸੁਣਦਾ ਪੰਜ ਸ਼ਬਦ। ਜਿੱਦਣ ਪੰਜ ਸ਼ਬਦ ਪ੍ਰਗਟ ਹੋ ਗਏ ਨਾ ਪੰਜਾਂ ਨੇ ਭੱਜ ਜਾਣਾ। ਹਾਂ ਜਿਹੜੇ ਅੱਜ ਦੱਸਿਆ ਨਾ ਪੰਜ ਜਨਾਂ ਸਿਓ ਸੰਗ ਨਾ ਛੁੱਟ ਕੇ, ਇਹ ਪਤਾ ਕਿੱਥੇ ਜਾ ਕੇ ਭੱਜਦੇ ਆ, ਜਦੋਂ ਗੋਬਿੰਦ ਗੱਜਣ ਲੱਗ ਪੈਂਦਾ ਅੰਦਰ ਨਾਮ ਪ੍ਰਗਟ ਹੋ ਜਾਂਦਾ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ। ਇਹ ਕਲਾ ਸਿੱਖਣੀ ਪੈਂਦੀ ਗੁਰੂ ਤੋਂ, ਜਿੱਦਾਂ ਤੁਸੀਂ ਹੁਣ ਸਿੱਖ ਰਹੇ ਹੋ। ਕਲਾ ਜਿੱਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ, ਅਸੀਂ ਨਹੀਂ ਕਰ ਸਕਦੇ, ਉਹ ਵਾਹਿਗੁਰੂ ਦੇ ਪੰਜਾਂ ਸ਼ਬਦਾਂ ਨੇ ਭਜਾਉਣੇ ਆ ਜੋ ਨਾਮ ਪ੍ਰਗਟ ਹੋਇਆ। ਕਿਤੇ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੇ ਲਾਗੇ। ਤੁਹਾਡੇ ਦੇ ਬੜੇ ਵੱਡੇ ਭਾਗ ਆ, ਤੁਸੀਂ ਸਮਝ ਕੇ ਲੱਗ ਗਏ। ਕਹੇ ਨਾਨਕ ਤੈ ਸੁਖ ਹੋਆ, ਪੰਜਾਂ ਤੋਂ ਫਿਰ ਅਨਹਤ ਬਣ ਜਾਣਾ, ਅਨਹਤੂਰ ਵੱਜਣ ਲੱਗ ਪੈਣਾ ਤੁਹਾਡੇ ਅੰਦਰ, ਵਾਜੇ ਅਨਹਤੂਰ। ਉਹਨੂੰ ਨਾਮ ਕਿਹਾ, ਠੀਕ ਹੈ ਜੀ। ਹੁਣ ਆਪਾਂ ਬਹੁਤਾ ਜ਼ਿਆਦਾ ਗਿਆਨ 'ਚ ਨਹੀਂ ਜਾਣਾ ਹੁੰਦਾ ਜਿੰਨਾ ਚਿਰ ਸਾਡਾ ਮਨ ਨਿਰਮਲ ਨਹੀਂ ਹੋ ਜਾਂਦਾ। ਗੁਰਮੁਖ ਗਿਆਨ ਇੱਕੋ ਹੈ, ਜਾਂ ਤਾਂ ਅੰਨ ਦੇਣ ਨਾਮ ਰਵੀਜੇ, ਨਾਮ ਦੇ ਵਿੱਚ ਸਮਾਉਣਾ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਅੱਖਾਂ ਬੰਦ ਕਰਕੇ ਸਾਰੇ ਜਪੋ, ਗੁਰੂ ਵਾਹ ਗੁਰੂ, ਬੋਲ ਕੇ ਸੁਣਨਾ ਜੀ ਸਾਰੇ, ਗੁਰੂ ਵਾਹ ਗੁਰੂ ਵਾਹ ਗੁਰੂ।

ਢਿੱਲੇ ਨਹੀਂ ਪੈਣਾ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਪੰਜਾਂ ਦਾ ਸੰਗ ਛਡਾਉਣਾ ਇਹਨੂੰ, ਇਹ ਸੰਗ ਚ ਆ ਕੇ ਛੱਡ ਸਕਦਾ। ਪੰਜ ਚੋਰ ਆ ਗਏ ਭਗੇ ਜਬ ਸਾਹ ਸੰਗੇਤ, ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ।